ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅਨੰਦਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬਿਨਤੀਆ, ਤਿਸ ਮੋਹਨ ਲਾਲ ਪਿਆਰੇ, ਹੁਣ ਫਿਰੋਂ ਖੋ ਜਾਂਦੀ।

0: ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ
1: ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਾ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਅਸਮਾਈ
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾ

0: ਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ
0: ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ
1: ਮਨ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੇ ਜੁਗ ਚਾਰੇ ਯਾਰ ਜਾ ਹੋਰ ਦਸੋਣੀ ਹੋਏ
0: ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ
1: ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ
0: ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
1: ਕੀਟਾਂ ਅੰਦਰ ਕੀਟ ਕਰੇ ਦੋਸ਼ੀ ਦੋਸ਼ ਧਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ
1: ਕਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ
0: ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ਼
1: ਸੁਣੇ ਦੀਪ ਲੋ ਪਾਤਾਲ ਸੁਣੇ ਕੋਈ ਨ ਸਕੈ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੋਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਸੁਣੇ ਸੱਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾਇ ਸਨਾਨ
2: ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
2: ਸੁਣੇ ਗੁਣਾ ਕੇ ਗਾਹਾ ਸੁਣੇ ਸੇਖ ਪੀਰ ਪਾਤਸ਼ਾਹ
0: ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ

0: ਮੰਨੇ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਭਵੇ ਨਾ ਭਿੱਖ,
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ।
0: ਪੰਜ ਪ੍ਰਵਾਨ ਪੰਜ ਪ੍ਰਧਾਨ

0: ਤੀਰਥ ਤਪ ਦਿਆ ਦਤ ਦਾਨ ਜੇਕੋ ਪਾਵੇ ਤਿਲ ਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ
0: ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ
1: ਸਵਾਸਥਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
0: ਕਵਣ ਸਵੇਲਾ ਵਖਤ ਕਵਣ ਕਵਣ ਥਿਤ

0: ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਖਿਆਣ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ।

0: ਤੀਰ ਸੰਤੋਖੀ ਗਾਵੇ ਵੀਰ ਕਰਾਰੇ
1: ਰਾਵਣ ਪੰਡਤ ਪੰਡ ਰਖੀਸਰ ਜੁਗ ਜੁਗ ਵੇਦਾਂ ਨਾਲੇ
0: ਗਾਵੇ ਮੋਹਣੀਆ ਮਨ ਮੋਹਣ ਸੁਰਗਾਂ ਮੱਚ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਤ ਮਹਾਬਰ ਸੂਰਾ ਗਾਵੇ ਖਾਣੇ ਚਾਰੇ
1: ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ
0: ਸ੍ਰੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ

0: ਜਨਮ ਰਾਮ ਰਿਹਾ ਭਰਪੂਰ
1: ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ
0: ਨਾ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਬਸੇ ਮਨ ਮਾਹੇ
1: ਤਿੱਥੈ ਭਗਤ ਬਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ
1: ਜਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨਾ ਅੰਤ
0: ਜਿਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ
1: ਭੋ ਖਲਾ ਅਗਨ ਤਪਤਾਓ ਭਾਂਡਾ ਭਾਓ

ਸਦਾ ਸਚਦਾਨੰਦ ਸਰਬੰਗ ਪਰਨਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਪਰਮ ਪਰਮ ਪਰਮੇਸ਼ਰ ਪੋਸ਼ ਪਾਲੰਗ।

0: ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ
1: ਦੇਸ਼
0: ਅੰਗ ਰਾਗ ਨਰੰਗ ਜਾਕੇ ਜਾਤ ਪਾਤ ਨਾਮ ਆਪ ਰੂਪ ਅਮੀ ਕਨੁ ਸਦੇਕ ਪੁਰਖ ਅਵਧੂਤ ਅੰਗੀ ਨ ਭੰਗ ਨਾ ਤਮੇਕ ਪੁਰਖ ਅਪਾਰ
1: ਸਰਬ ਕਾਇਕ ਸਰਬ ਕੋ ਪ੍ਰਤਪਾਰ
0: ਸਰਬ

0: ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ,
1: ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ,
0: ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ

0: ਕਰਤੇ
1: ਕਿ ਆਸ਼ੇ ਦਿਸੇ ਗਿਆ ਬਜ ਭੇਸੇ ਗਿਆ ਅੰਗਜ ਕਰਮੇ ਗਿਆ ਪੰਜ ਭਰਮੈ ਰਾਜਮ ਪ੍ਰਵਾਹ ਹੈ ਕਿ ਧਰਮੰਗ ਤੋਂ ਜਾ ਹੈ ਕਿ ਅਸੋਕ ਵਰਨ ਹੈ ਕਿ ਸਰਬਾ ਵਰਨ
0: ਹੈ ਕਿ ਸ਼ਤਰੰਗ ਸ਼ਤਰੀ ਹੈ ਕਿ ਬ੍ਰਹਮੰਗ ਸਰੂਪ

0: ਕਿਆ ਫੁਲਗਨਾ ਹੈ ਕਿ ਸਾਨ ਸਾਹ ਹੈ ਕਿ ਕਾਰਨ ਕੁੜਿੰਦਾ ਕਿ ਰੋਜੀ ਦਾ ਹਿੰਦ ਹੈ ਕਿ ਸਰਬੰਗ ਮਾਨੇ ਹੈ ਕਿ ਸਰਬੱਤਰ ਦਾਨ ਹੈ ਕਿ ਸਰਬੱਤਰ ਗਾਉਣ ਹੈ ਕਿ ਸਰਬੱਤਰ ਪਾਉਣ ਹੈ
1: ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸਾਜ ਹੈ
0: ਕਿ ਸਰਬੱਤਰ ਦੀਨ ਹੈ ਕਿ ਸਰਬੱਤਰ ਲੀਨ ਹੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਪਾ ਹੋ
1: ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਕਾਲੇ ਕਿ ਸਰਬੱਤਰ ਪਾਲੇ
0: ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ
1: ਸਰਬੱਤਰ ਕਾਜ ਹੈ ਕਿ ਸਰਬੱਤਰ ਰਾਜ ਹੈ
0: ਸਰਬੱਤਰ ਤ੍ਰਾਣ ਹੈ ਕਿ ਸਰਬੱਤਰ ਪ੍ਰਾਣ ਹੈ ਕਿ ਸਰਬੱਤਰ ਦਿਸ ਹੈ ਕਿ ਸਰਬੱਤਰ ਭੇਸ ਹੈ
1: ਸਰਬੱਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬੱਤਰ ਜਾਪੀ ਹੈ ਕਿ ਸਰਬੱਤਰ ਥਾਪੀ ਹੈ
0: ਕਿ ਸਰਬੱਤਰ ਭੰਨ ਹੈ ਕਿ ਸਰਬੱਤਰ ਮਨ ਹੈ ਕਿ ਸਰਬੱਤਰ ਇੰਦਰ ਹੈ ਕਿ ਸਰਬੱਤਰ ਚੰਦਰ ਹੈ ਤਮਾਮ ਨਰਜੂ ਹੈ ਮੇ ਸਲਸਲਾ ਮੇ ਸਲੀ ਕੇ ਤੁਮ ਦਮ ਮੈਂ ਤਮੀ ਜਲ ਤੁਮਾਮ ਮੈਂ ਰਜੂਲ ਨਿਧਾਨ ਆਰੀ ਫੁਲ ਅਜੀ ਮੈਂ ਰਜਾਇਕ ਯਕੀਨ ਹੈ ਨਿਰੁਖ ਸਰੂਪ ਹੈ ਤ੍ਰਮੁਕਤ ਬਭੂਤ ਹੈ ਪ੍ਰਯੁਕਤ ਪ੍ਰਭਾ ਹੈ ਸਜੁਗ ਸੁਦਾ ਹੈ ਸਮਸਤ ਸਲਾਮ ਹੈ ਸਦਾ ਵਲਕਾਮ ਹੈ ਨਿਰਭਾਤ ਸਰੂਪ ਹੈ ਅਗਾਧ ਹੈ ਅਨੂਪ ਹੈ
1: ਅਗਾਧ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ
0: ਤ੍ਰਿਭੰਗੰ ਤ੍ਰਿਭਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੋ ਸਰਭਾ ਨਿਰਾਗ ਹੈ
1: ਸਰੂਪ ਹੈ ਠਿਜ ਹੈ ਸੂਤ ਹੈ ਕਿ ਨਰਕੰਗ ਪੰਡਾਸ ਹੈ ਪ੍ਰਿਥਵੀ ਉਲ ਪ੍ਰਵਾਸ ਹੈ
0: ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਬਭੁਕ ਸਰੂਪ ਹੈ ਪ੍ਰਯੁਕਤ ਅਨੂਪ ਹੈ
1: ਸਦਾ ਹੈ

ਤੇਜਾ ਹਰਜੂਰ ਹੈ ਕਿ ਅਜ ਹਜੂਰ ਹੈ ਮੇ ਸਿਲਸਿਲਾ ਮੈਂ ਸਮਸਤੁਲ ਗੁਲਾਮ ਹੈ ਕੇ ਰੋਜੀ ਦੇ ਹਿੰਦੈ ਕਿ ਰਾਜ ਕਰਿੰਦੈ ਕਰੀ ਮੁਲਕ ਮਾਲ ਹੈ ਕਿ ਉਸ ਨਾਲ ਜਮਾਲ ਹੈ ਕੰਕ ਕੰਕ ਬਨਾਸ ਹੈ ਸਮਸਤੁਲ ਨਿਵਾਸ ਹੈ ਕੰਜਲ ਗਨੀ ਮੈਂ ਰਜਾਇ ਕਰਹੀਮ ਹੈ ਕਿ ਸਰ ਭਗਵਾਨ ਹੈ ਮੈਂ ਸਰਵਾਨ ਹੈ ਤਮਾਮ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਜਮੀਨ ਉਲ ਜਮਾ ਹੈ ਮੀ ਕੁਲ ਮਾ ਹੈ ਕਰਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਮਿਤੋ ਪਸਾਹ ਕਿਆ ਤੰਪਰ ਬਾਹ ਕਿ ਚਲੰਗ ਨੰਗ ਹੈ ਕਿ ਮਿਤੋ ਅਭੰਗ ਹੈ।

0: ਧਰਮ ਅਣਤੀਜ ਕਰਮ ਅਣਬਣ ਅਨੰਤ ਦਾਤਾ ਮਹੰਤ ਹਰ ਮੂਲ ਮਨਾ ਸੰਤਵਾ ਪ੍ਰਸਾਦ
1: ਕਰੁਣਾਲੇ ਹੈ ਹਰ ਕਾਲੇ ਹੈ ਕਲ ਖੰਡਣ ਹੈ ਮੈਂ ਮੰਡਣ ਹੈ
0: ਚੇਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵਾਰਣ ਹੈ
1: ਕ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਨੀਆ ਹੈ
0: ਸਰਬੰਗ ਭਰ ਹੈ ਸਰਬੰਕਰ ਹੈ ਸਰਪਾਸਿਆ ਹੈ ਸਰਵਨਾਸਿਆ ਹੈ
1: ਕਰੁਣਾ ਕਰ ਹੈ ਬੇਸੰਬਰ ਹੈ ਸੁਰਬੇਸ਼ਵਰ ਹੈ ਜਗਤੇਸ਼ਵਰ ਹੈ
0: ਬ੍ਰਹਮੰਡਸ ਹੈ ਕਲ ਖੰਡਸ ਹੈ ਪਰਤੇ ਪਰ ਹੈ ਕਰਨਾ ਕਰ ਹੈ
1: ਅਜਪਾ ਜਾਪੈ ਥੱਪਾ ਤਾਪੈ ਕਿਰਤਾ ਕਿਰਤਾ ਮ੍ਰਿਤਾ ਮ੍ਰਿਤ ਹੈ
0: ਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ ਤ੍ਰਿਤ ਹੈ
1: ਹਮ ਤੇ ਸੁਰ ਹੈ ਪਰਮੇਸ਼ਵਰ ਹੈ ਕਿਰਤਾ ਕਿਰਤਾ ਮ੍ਰਿਤਾ ਮ੍ਰਿਤ ਹੈ
0: ਅਜਪਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ
1: ਬੇਸੰਬਰ ਹੈ ਕਰੁਣਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ
0: ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
1: ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਅਰਤਾ ਹਰ ਹੈ
0: ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸੇ ਜਸ ਕੇ ਜਸੇ ਭੁਜੰਗ ਪਿਆਤ ਛੰਦ

0: ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
1: ਕਲੇ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਭੂਤੇ
0: ਲੰਕਾਰ ਰੂਪੇ ਲੰਕਾਰ ਲੰਕੇ ਨਮੋ ਆਸਾਸੇ ਨਮੋ ਬਾਂਕ ਬੰਕੇ
1: ਸਰੂਪੇ ਅਨੰਗੀ ਅਨਾਮੇ ਤਰਭੰਗੀ ਤਿਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਚੰਦ
0: ਅਜੈ।

0: ਆਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੋ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸਾਰੇ ਦੇਸ ਕੋ ਦੇਖ ਰਿਹੋ ਮਤ ਕਹੋ ਨਾ ਦੇਖਿਓ ਪ੍ਰਾਣ ਪਤੀ ਕੇ
1: ਭਗਵਾਨ ਕੇ ਪੈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤਿ ਮਤੰਗ ਜਰੇ ਜਰ ਸੰਗ ਨੂ ਪਤਰੰਗ ਸੁਰੰਗ ਸਵਾਰੇ
1: ਰੰਗ ਕੁਰੰਗ ਸਕੂਦਤ ਪਾਉਣ ਕੇ ਗੁਣ ਕੋ ਜਾਤ ਨਿਵਾਰੇ
0: ਪਾਰੀ ਭਜਾਨ ਕੇ ਪੂ ਪਲੀ ਬਿੰਦਿਆ ਵਸੀਸ ਨਾ ਜਾਤ ਵਿਚਾਰੇ ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗਨ ਗਾਰੇ ਭੂਤ ਭੇਕ ਪਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਕੀਰਤ ਨਾਮ ਦੇ ਆਦਮ ਦਾਨ ਸੰਜਮ ਨੇ ਮਨ ਏਕ ਬਸੇਖੈ
1: ਪੁਰਾਣ ਜਮੀਨ ਜਮਾਨ ਸਭਾਨ ਕੇ ਪੇਖੈ
0: ਕੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ

ਵੀਰ ਪਾਰ ਬੜੇ ਬੜਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਗਾੜੇ ਗੜਾਣ ਕੋ ਤੋੜਨ ਹਾਰ ਸੋ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨੀ ਜਗ ਚਾਰ ਲਵਈਆ ਦਾਨਵ ਦੇਵ ਨਿੰਦਨ ਸਚ ਰਭੂਤ ਭਵਿਖ ਭਵਾਨ ਜਪੇਂਗੇ ਉਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬੋ ਪੁੰਜ ਖਪੇਂਗੇ ਮਾਨਵ ਇੰਦ੍ਰ ਗਜੇਂਦਰ ਨਰਾਤਵ ਜੋ ਅੰਤਰ ਲੋਕ ਰਾਜ ਕਰੇਂਗੇ ਬ੍ਰਹਮੇ ਸਰ ਬਿਸਨ ਸਚੀ ਬਦੰਤ ਪਸੇ ਜਮ ਪਾਸ ਭਰੇਂਗੇ ਤਾ ਪਿਓ ਜਦੋ ਲੋਚਨ ਮੂੰਦ ਕਹਿ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਬਾਸ ਕੀ ਬਖਿਆਨ ਸੋ ਬੈਠ ਕੇ ਅਸੀਂ ਐਸੇ ਸੋ ਬੈਸ ਬਤਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰ

0: ਹਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਆਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ
1: ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ ਸਭੈ ਤੁਮ ਕਾਵੋ ਆਪਾ ਦੇ ਮੋਏ ਬਚਾਵੋ
1: ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ।

ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਾਉ ਕਰ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜੇ ਤੇ ਬਦਨ ਸਿਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ ਨਿਰੰਕਾਰ ਨਿਰਵਿਕਾਰ ਲੰਬ ਆਦ ਅਨਿਲ ਅਨਾਦ ਸੰਭ ਤਾਕੋ ਕਿਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਆਪ ਆਪਣੀ ਬੁੱਧ ਹੈ ਜੇਤੀ ਬਰਨਤ।

ਭੂਤ ਰਾਜਾ ਵੇ ਬੈਠਾ ਕੌਣ ਸਿਮਟ ਪਿਓ ਸੰਕਰੀ ਕੈਠਾ ਆਪ ਰੱਖਿਆ ਮੇਰੀ ਤੁਮ ਕਰੋ ਸਿੱਖ ਉਭਾਰਾ ਸਿੱਖ ਸੰਗਰੋ ਜੇ ਅਸੋਈ ਤਪ ਸ਼ਰਨੀ ਪਰੇ ਦਿਨ ਕੇ ਦੁਸ਼ਟ ਦੁਖ ਤੋ ਹੈ ਮਰੇ

0: ਸਭ ਸਵਾਰੇ,
1: ਸਭਨਾ ਗੱਲਾਂ ਸਮਰਾ ਸੁਆਮੀ ਸੁਖ ਮਨੋ ਵਿਸਾਰੇ,
0: ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
1: ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਸਦਾ ਸੁਭ ਸਲਾਹ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ
0: ਪੁਜਾਈਆਂ,
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਪੰਚ ਦੂਤ ਉਦਵਾਸ ਕੀਤੇ ਕਾਲ ਕੰਟ ਕੁਮਾਰਿਆ, ਕਹਿ ਨਾਨਕ ਤੈਂ ਸਗੋਆ ਤਿਤ ਕਰ ਅਨਹਦ ਵਾਜੇ, ਉਸ ਬਾਦ ਸਮਰਤ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰਿਆ,
0: ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ,
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ।

0: ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂ ਐ ਹਾਰਿਆ
1: ਕੇ
0: ਚਰਨ ਹਿਰਦੈ ਤੇ ਆਏ ਅੰਤਰਾਤਮਾ ਸੰਭਾਲੇ
1: ਜਾਣੇ
0: ਕਹਿ ਨਾਨਕ ਸੁਣੋ ਸੰਤੋਸ਼ੋ ਸਿੱਖ ਸਨਮੁਖ ਹੋਏ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਵੇਕੀਆਂ ਜਾਏ
1: ਚੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ
1: ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋ ਹੈ ਹਰਦੈ ਤੈਨਾ ਸਮਾਣੀ
1: ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ
0: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਕਿ ਜਿਨ ਕਰ ਲਿਆ ਮਾਇਆ ਬੋਲਣ ਪਹਿਰਵਾਣੀ
1: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
0: ਹੋਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਭ ਸਿੱਤੀ ਮਨ ਮਿਲਿਆ ਸੱਚੇ ਲਾਇਆ ਭਾਓ
1: ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ
0: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਹੁਕਮ ਵਰਤਾਇਆ ਵੇਖੇ ਗੁਰਮੁਖ ਸਾਹਿਬ ਬੁਝਾਏ
1: ਜੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਿਸਿਓ ਲਿਵਲਾਏ
1: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰ ਸ਼ਾਸਤਰ ਪੁਨ ਭਾਵ ਵਿਚਾਰ ਦੇ ਤਤੈ ਸਾਰ ਨਾ ਜਾਣੀ
1: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ
0: ਜਾਣੀ ਤਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ
0: ਮਨੋ ਕਿਉਂ ਵਿਸਾਰੀ ਹੈ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ
1: ਆਪਣੀ
0: ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ

0: ਸੈ ਬੇਟੋ ਰਹੇ ਲੋਕ ਬਿਲਾਏ।
1: ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੋ ਪੀਏ ਵਿੱਚੋਂ ਆਪ ਜਾਏ। ਰਾਪਾ ਮੁਲਕ ਹੈ ਭਗਤ ਨਾ ਕੇ ਨਾਨਕਾ ਜ ਨਰ ਪੱਲੇ ਪਾਏ।
0: ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ
1: ਜਾਏ। ਹਰ ਹਰ ਨਿਤ ਜਪੋ ਜੀਉ ਲਾਹਾ ਖਟਿਓ ਦਿਹਾੜੀ,
0: ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ।
1: ਕਹਿ ਨਾਨਕ

0: ਤਿਸਨਾ ਲਾਗੈ
1: ਕਿਉ ਅਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ
0: ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨਿਆਏ
1: ਇਹ ਸਰੀਰ ਆ ਮੇਰਿਆ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ
1: ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ
0: ਸਾਡੀ ਬੁਝਿਆ ਤਾਂ ਚਲਤ ਹੋਆ ਚਲਤ ਨਗਰੀ ਆਇਆ
1: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਗਾਉ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੇ
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ
1: ਅਨੰਤ ਬਾਣੀ ਗੁਰਸ਼ਬਦ ਜਾਣੀ

0: ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।
1: ਜਿਨਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ,
0: ਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਹੈ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ,
0: ਨੇਤਰੋ

0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ
1: ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਪ੍ਰਸਾਦੀ ਬੂਜਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ
1: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਤੇ ਦ੍ਰਿਸ਼ਟ ਹੋਈ
0: ਇਹ ਸਰਵਣੋ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ
1: ਸੱਚੇ ਸੁਣਨੇ ਨੂੰ ਪਠਾਏ ਸ੍ਰੀ ਲਾਏ ਸੁਣੋ ਸਤ ਬਾਣੀ
0: ਜੋ ਸੁਣੀ ਮੰਤ ਨਾ ਰਿਹਾ

ਵਾਹਿਗੁਰੂ ਜੀ ਤੁਦ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਆਪੇ ਜਾਣੇ ਕਰੇ ਆਪੇ ਆਣੇ ਰਾਸ, ਤਿੱਥੇ ਅੱਗੇ ਨਾਨਕਾ ਖੱਲੇ ਕੀਤੇ ਅਰਦਾਸ, ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲੈ ਧਿਆਏ।

ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਥ ਦੇ ਬਾਲੀ ਸਤਿਗੁਰ ਜੀਓ

ਬਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹ, ਬੋਲੋ ਜੀ ਵਾਹ। ਸਿੱਖਾਂ ਦਾ ਮਨ ਨਿਯਮਾ ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਆਪਣੇ ਪੰਥ ਸਦਾ ਸਹਾਇ ਦਾਤਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਉੜ ਸਤਿਗੁਰੂ, ਨਿਆਸਰਿਆਂ ਦੇ ਆਸਰਾ ਸਤਿਗੁਰੂ ਜੀਓ। ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਦਤਾਰ ਪਾਤਸ਼ਾਹ ਜੀਓ, ਆਪਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਸੱਚੇ ਪਾਤਸ਼ਾਹ ਸੁਣੋ ਬੇਨਤੀ, ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ, ਰਾਖ ਪੈਜ ਨੰਬ ਆਪਣੇ ਕੀ ਕਰਨ ਕਰਾਵਨ ਹਾਰੇ। ਪਾਤਸ਼ਾਹ ਜੀਓ ਆਪ ਜੀ ਨੇ ਬਖਸ਼ਿਆ ਮੇਰਾ ਕਿਤਨਾ ਸੱਚੇ ਪਾਤਸ਼ਾਹ, ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਦਾਰੇ ਬਖਸ਼ੇ, ਆਪ ਜਾ ਕੁਟਾਂਡ ਕੁਰਾਂ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕੀਤੀ, ਮਿਹਰ ਕੀਤੀ, ਅੰਮ੍ਰਿਤ ਵੇਲਾ ਬਖਸ਼ਿਆ, ਸੰਗਤ ਬਖਸ਼ੀ ਸੱਚੇ ਪਾਤਸ਼ਾਹ, ਸੰਗਤ ਰੂਪ ਵਿੱਚ ਆਪ ਜੀ ਪਵਿੱਤਰ ਬਾਣੀ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੇ ਸਾਰੇ। ਪਾਤਸ਼ਾਹ ਜੀਓ ਆਪ ਜੀ ਕਿਰਪਾ ਬਖਸ਼ਾ ਮੇਰਾ ਕੀਤੀਆਂ, ਨਿਤਨੇਮ ਦੀਆਂ ਦਾਤਾਂ ਬਖਸ਼ੀਆਂ, ਨਿਤਨੇਮ ਜੀ ਕੇ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੋਚਤੇ ਸੁਪਸ਼ ਬਾਣੀ, ਪੜ੍ਹ ਤੇ ਸੁਣਤਾ ਬਲ ਤੇ ਬੁੱਧ ਬਖਣੇ ਸੱਚੇ ਪਾਤਸ਼ਾਹ, ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਬਾਰ, ਹਰ ਕਿਰਪਾ ਕਰਕੇ ਬਖਸ਼ ਰਹੋ ਹਾਂ ਪਾਪੀ ਵੱਡ ਗੁਨਾਹਗਾਰ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ, ਦਇਆ ਕਰੋ ਕਸ਼ਮੀਰ ਉਪਾਵ ਡੁੱਬਦੇ ਪੱਥਰ ਤਾਰੇ, ਜੀਵੜਾ ਅਗਨ ਬਰਾਬਰ ਤੱਪੇ ਭੀਤਰ ਵੱਗੇ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਪਾਤਸ਼ਾਹ ਕਿਰਪਾ ਕਰੀ ਚਾਰ ਪੈਰ ਰਹਿਣ ਆਪਣੇ ਭਾਣੇ ਤੇ ਸੁੱਖਾਂ ਨਾਲ ਬਤੀਤ ਕਰਵਾਈ, ਚਾਰ ਪੈਰ ਦਿਨ ਕਿਰਪਾ ਕਰਨੀ ਪਾਤਸ਼ਾਹ ਆਪਣੇ ਭਾਣੇ ਸੁੱਖਾਂ ਨੂੰ ਬਿਤਾਉਣਾ, ਆਈਆਂ ਸੰਗਤਾਂ ਦੀਆਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ, ਕਦਮ ਕਦਮ ਲੇਖੇ ਵਿੱਚ ਆਉਣੇ ਸੱਚੇ ਪਾਤਸ਼ਾਹ, ਜਰੋਂ ਘਰੋਂ ਅਸੀਸਾਂ ਬਖਸ਼ੇ ਨਿਹਾਲ ਕਰਨਾ ਪਾਤਸ਼ਾਹ, ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਕਰਨੀਆਂ, ਬੱਚਿਆਂ ਨੂੰ ਸੱਚੇ ਪਾਤਸ਼ਾਹ ਗੁਰਸਿੱਖਾਂ ਵਾਲੀ ਰਹਿਣੀ ਕਹਿਣੀ, ਨਾਮ ਦੀ ਦਾਤ ਬਖਸ਼ੇ ਨਿਹਾਲ ਕਰਨਾ ਪਾਤਸ਼ਾਹ ਜੀਓ, ਸੱਚੇ ਪਾਤਸ਼ਾਹ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉੱਭਰੇ ਤਿੱਤੇ ਲਿਓ ਬਾਤ ਸੱਚੇ ਪਾਤਸ਼ਾਹ, ਸਾਰੇ ਸੰਸਾਰ ਦਾ ਭਲਾ ਕਰਨਾ ਸੱਚੇ ਪਾਤਸ਼ਾਹ, ਸਾਰੇ ਸੰਸਾਰ ਨੂੰ ਆਪਣਾ ਨਾਮ ਜਪਾਉਣਾ ਪਾਤਸ਼ਾਹ ਜੀ, ਕਿਰਪਾ ਕਰਨੀ ਧਾਰ ਪਾਤਸ਼ਾਹ, ਆਪ ਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ, ਆਪ ਜੀ ਨੂੰ ਪ੍ਰਵਾਨ ਹੋਵੇ, ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਅਤੇ ਹੁਕਮਾਂ ਚਨੇ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰ।

ਬਣਾਇਆ ਹੈ, ਜਿਹਦੇ ਉੱਤੇ ਉਹ ਪਰਮੇਸ਼ਰ ਜਿਸ ਦੇ ਸਿਰ ਉੱਤੇ ਆਪਣਾ ਹੱਥ ਰੱਖ ਦਿੰਦਾ, ਉਹਨੂੰ ਕਦੀ ਕੋਈ ਦੁੱਖ ਨਹੀਂ ਪਹੁੰਚ ਸਕਦਾ। ਉਹ ਮਨੁੱਖ ਮਾਇਆ ਦੇ ਹੰਕਾਰ ਦੇ ਵਿੱਚ ਬੋਲਦਾ ਨਹੀਂ, ਉਹਦਾ ਸਿਰਫ ਚਿੱਤ ਜਿਹੜਾ ਉਹ ਸਿਮਰਨ ਦੇ ਵਿੱਚ ਲੱਗਾ ਰਹਿੰਦਾ। ਬੋਲਣਾ ਜਾਣੈ ਮਾਇਆ, ਮਦ ਮਾਤਾ ਮਰਨਾ ਚੀਤਨਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਸੱਚੇ ਪਾਤਸ਼ਾਹ ਉਹਨਾਂ ਦਾ ਤੂੰ ਹੈ, ਉਹ ਤੇਰੇ ਨੇ, ਤੇਰੇ ਸੇਵਕ ਕੋ ਭਾਉ ਕਿਛ ਨਾਹੀਂ।

ਘਰ ਤੋਂ ਬਚ ਜਾਂਦੇ ਨੇ ਤੇਰੀ ਸ਼ਰਨ ਦੇ ਵਿੱਚ ਆ ਕਰਕੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਹਦੇ ਸਿਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦਾ ਹੱਥ ਆ ਜਾਵੇ ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਰਹਿੰਦੀ। ਸੱਚੇ ਪਾਤਸ਼ਾਹ ਨੇ ਇਹ ਅੱਜ ਦਾ ਹੁਕਮ ਬਖਸ਼ਿਸ਼ ਕੀਤਾ ਹੈ ਭਾਈ। ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ 'ਤੇ, ਇਹ ਬਖਸ਼ਿਸ਼ਾਂ ਕਰਨ ਸਾਡੇ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ, ਸਾਡੇ ਸਾਰੇ ਪਰਿਵਾਰਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਕਮਲਾਂ ਦਾ ਪਿਆਰ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਪ੍ਰਮਾਣ ਸੱਚੇ ਤ੍ਰਿੜੂ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਧਰਮ ਸੱਚਾ ਦੇਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦੇ ਆਖੇ ਲਾਗੂ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਨਮੈ ਸੋ ਕਾਜ ਨ ਕਾਜ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ।

ਨਾਨਕ ਪੂਜਨ ਪੂਰੇ ਭਾਗ ਮਹਲਾ ਪਹਿਲਾ।

0: ਭਾਵੇਂ ਚੱਲੇ ਲੱਖ ਦਰਿਆ, ਭਾਵੇਂ ਚੱਕਣ ਅਗਨ ਕੜੀ ਵਿਕਾਰ, ਭਾਵੇਂ ਧਰਤੀ ਦੱਬੀ ਪਾਰ, ਭਾਵੇਂ ਚੰਦ ਫਿਰ ਸਿਰ ਪਾਰ, ਭਾਵੇਂ ਰਾਜਾ ਧਰਮ ਦੁਆਰ, ਭਾਵੇਂ ਸੂਰਜ ਭਾਵੇਂ ਚੰਦ ਕਹੋ ਕਰੋੜੀ, ਚਲਤਨਾਥ ਭਾਵੇਂ ਸਤਿਗੁਰ ਸੁਨਾਥ, ਭਾਵੇਂ ਚਾਡਾਣੇ ਆਕਾਸ਼, ਭਾਵੇਂ ਜੋਤ ਮਹਾਂਬਲ ਸੂਰ, ਭਾਵੇਂ ਚਾਵੇ ਜਾਵੇ ਪੂਰ, ਸਗਲਿਆ ਭੋ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਤਿ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕਿੱਥੇ ਰਾਮ ਰਵਾਲ, ਕੀਤੀਆਂ ਕਣਕਾਂ ਹਾਣੀਆਂ ਕਿ

ਹੱਲਾ ਬੈਲਾ ਘੜੀਆਂ ਸਭੇ ਕੁਕੀਆਂ ਪਹਿਰ ਕਣ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ।

ਮਨ ਚਾਓ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਦਾਣੀਆਂ ਨੰਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪਵਾਈਐ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਦ ਪੁਆਏ ਸੋਏ ਪੈ ਕਿਰਤਨ ਚ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰ।

0: ਦੋਸਤੀ ਸਭ ਜਗਨ ਹਰ ਕੂੜ ਮਿੱਠਾ ਕੂੜ ਮਾਖੇ ਕੂੜੋ ਬੈ ਪੂਰੈ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀ ਐ ਜਰ ਦੇ ਸੱਚਾ ਹੋਏ ਕੂੜ ਕੀ ਮਲ ਤਰਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀ ਐ।

ਪੁੱਛੀਆ ਬਾਬਾ ਕਰੇ ਵਿਚਾਰ, ਆਂਦੀ ਰੀਤ ਗਿਆਨ ਮਿਉਣੀ ਪਾਏ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੁੱਕੇ ਵਾਦਾ ਗਾਵੇ ਜੋਦਾਂ ਕਾ ਵਿਚਾਰ, ਮੂਰਖ ਪੰਡਿਤ ਹਿਕ ਮਤ ਹੁਜੋ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗਿਆ ਮੋਖ ਦੁਆਰ, ਜਤੀ ਸਦਾਵੇ ਜੁਗਤ ਨਾ

ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪੈ ਬਿਨੋ ਕਹਿਆ ਪਏ ਕਿਰਪਾਲ ਦਿਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾਉ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਵਗੁਣ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੇ ਮੋਏ ਦੁਸ਼ਟ ਜੋ ਖਇਆ ਪਰ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਿ ਜਾਇਆ।

ਮਨ ਸਾਧਾਰੇ ਸੁਣ ਗਾਵੋ ਗੁਰ ਬਚਨਾਰੇ ਬਲ ਬਲ ਜਾਉ ਸਾਦਰ ਸਾਰੇ ਮਨ ਮੈਂ ਰਾਖੂ ਏਕ ਸਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹ ਕਾਲ ਲਾਗੂ ਜਨ ਚਰਨੀ ਨਿਸਬਾਸਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਧ ਸਾਧ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀ ਹੈ ਏਕ ਆਧਾਰ ਨਾਮ ਧਨ ਮੋਰਾ ਅਣਦ ਨਾਨਕ ਇਹ ਲਈ ਹੈ।

ਘਰ ਤੇ ਦੈਤ ਨਿਕਾਰ ਮਿਰਗ ਤਿਸ਼ਨਾ ਜਿਉਂ ਜਾਗ ਰਚਨਾ ਜੈ ਦੇ ਗੁਰ ਦੇ ਵਿਚਾਰ ਕੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਜਾਤੇ ਹੋਤ ਉਧਾਰ ਦੇਵਦਾਰੀ ਮਹਲਾ ਨਾਵਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉਂ ਸਭ ਲਾਗੇ ਕਿਆ ਤਾਰਾ ਕਿ ਮੀਤ ਰਹਾਓ ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਉਂ ਬੰਧ ਉਚੀਤ ਅੰਤਕਾਲ ਸੰਗਿਨੇ ਕੋਏ ਚਰਜਾਰੀਤ ਮਨ ਮੂਰਖ ਜੂ ਨਾ ਸਮਝਤ ਸਿਖ ਦਿਹਾਰ ਨੀਤ ਨਾਨਕ ਭਜਲ ਪਾਰ ਪਰੇ ਜੋ ਗਾਵੈ ਪ੍ਰਭ ਕਹਿ ਗੀਤ ਕਿਉਂ ਗਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਬਿਹਾਗੜਾ ਚਬਦੇ ਮਹਲਾ ਪੰਜਵਾਂ ਘਰ ਦੂਜਾ ਦੂਤੀਅਨ ਸੰਘਰੀਐ ਭਿਅੰਗਨ ਬਸਰੀਐ ਅਨਕੁ ਪਰੀਐ ਤਉ ਮੈਂ ਅਰਰ ਕਰੀਐ ਤਉ ਸਹਿ ਸਹਿ ਜਰੀਐ ਰਾਉ ਮਿਥਨ ਮੋਹਰੀਐ ਅਨਕਉ ਮੇਰੀਐ ਵਿੱਚ ਘੁੰਮਣ ਕਰੀਐ ਸਰਬ ਟਰੀਐ ਬ੍ਰਿਕ ਇਕ ਤਰੀਐ ਬਹੁ ਬੰਦ ਪਰੀਐ ਤਿਰਸਾਦ ਸਪਰੀਐ ਜੈ ਕੀਰਤਨ ਹਰੀਐ ਨਾਨਕ ਸਰ ਨਰੀਆ ਇਹ ਕਿਉਂ ਕਾ ਸਤਗੁਰ ਸਾਰਾ ਬਹਾਗੜਾ ਮਾਲਾ ਨਾਮ ਹਰ ਕੀ ਗਤ ਨਾ ਹੈ ਖੂਬ ਜਾਣੈ ਜੋਗੀ ਜਪੀ ਤਪੀ ਪਚ ਹਾਰੇ ਅਰਬੋ ਲੋਕ ਸਿਆਨੇ ਰਹਾਉ ਛਿਨਮੈ ਰਾਉ ਰੰਗ ਕੁਕਰੇ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖਨਾ ਵੈ ਜਾ ਤੇ ਕੋ ਨਾ ਬਿਵਹਾਰੇ ਆਪਣੀ ਮਾਇਆ ਪਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਧਰੇ ਬੋਰੰਗੀ ਸਭ ਤੇਰੇ ਨਿਰਾਰਾ ਅਗਣਤਾ ਪਾਰ ਲਖ ਨਿਰੰਜਨ ਜੈ ਸਭ ਜਗ ਪਰਮਾਯੂ ਸਗਲ ਪਰਮੋ ਤਜ ਨਾਨਕ ਪ੍ਰਾਣੀ ਚਰਨ ਤਾਏ ਤੋ ਚਿਤ ਲਾਇਓ ਰਾਗ ਬਿਆਗੜਾ ਚਿੰਤਮਾਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਾ ਨਾਮ ਧਿਆਈਏ ਮੇਰੀ ਜਿੰਦੜੀ ਹੈ ਗੁਰਮੁਖ ਨਾਮ ਮੋਲੋ ਰਾਮੋ ਹਰ ਰਸ ਬੀਦਾ ਹਰ ਮਨ ਪਿਆਰਾ ਮੇਰੀ ਮਨ ਚਿੰਦਿਆ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਘੋਲੋ ਰਾਮ ਗੁਰਮਤਿ ਮਨ ਠਹਿਰਾਈਏ ਮੇਰੀ ਜਿੰਦੜੀਏ ਅਣਤ ਨਕਾਉਂ ਡੋਲੈ ਰਾਮ ਮਨ ਚਿੰਦੜਾ ਬਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੈ ਰਾਮ ਗੁਰਮਤਿ ਮਨ ਅੰਮ੍ਰਿਤ ਬੁੱਟੜਾ ਮੇਰੀ ਜਿੰਦੜੀਏ ਮੁੱਖ ਅੰਮ੍ਰਿਤ ਵੈਣ ਲਾਏ ਰਾਮ ਅੰਮ੍ਰਿਤ ਬਾਣੀ ਪਲ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਆ ਲਿਵ ਲਾਏ ਰਾਮ ਚਿਰੀ ਵਿਛੁਨਿਆ ਪ੍ਰਭ ਪਾਇਆ ਗਲ ਮਿਲਿਆ ਸਹਿ ਸੁਭਾਏ ਰਾਮ ਜਨਕ ਮਨ ਅਨੰਦ ਪਿਆ ਹੈ ਮੇਰੀ ਜਿੰਦੜੀ ਅਨੰਦ ਸ਼ਬਦ ਵਜਾਏ ਰਾਮ ਸਖੀ ਸੁਹੇਲੀ ਮੇਰੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭਿਆਣ ਮਿਲਾਵੇ ਰਾਮ ਹਉ ਮਨ ਤਨ ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਤਾਰਾਦ ਹਰ ਮੇਰੀ ਜਿੰਦੜੀਏ ਮਨ ਚਿੰਦੜਾ ਪਲ ਪਾਵੇ ਰਾਮ ਨਾਨਕ ਭਜ ਹਰ ਸਰਨਾਗਤੀ ਨਾਨਕ ਭਜ ਹਰ ਸ਼ਰਨਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਕਾਸ਼ੇ ਰਾਮ ਹਉ ਹਰ ਬਾਜ ਉਡੀਣੀ ਆ ਮੇਰੀ ਜਿੰਦੜੀਏ ਜੋ ਜਲ ਬਿਲ ਕਮਲੋ ਦੱਸੇ ਰਾਮ ਗੁਰਪੁਰਾ ਮਿਲਾਇਆ ਮੇਰੀ ਜਿੰਦੜੀਏ ਸੱਜਣ ਹਰ ਪ੍ਰਭਾਸੇ ਰਾਮ ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜੇ ਨਾਨਕ ਨਾਮ ਵਿਗਾਸੇ ਰਾਮ ਰਾਗ ਬਿਆਗੜਾ ਮਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ ਅੰਮ੍ਰਿਤ ਗੁਰਮਤਿ ਪਾਏ ਰਾਮ ਮੈਂ ਮਾਇਆ ਵੇਖਿਆ ਮੇਰੀ ਜਿੰਦੜੀ ਹਰ ਅੰਮ੍ਰਿਤ ਵਿਖ ਲੈ ਜਾਏ ਰਾਮ ਮਨ ਸੁਕਾਰਿਆ ਹੋਇਆ ਮੇਰੀ ਜਿੰਦੜੀ ਹਰ ਨਾਮ ਧਿਆਏ ਰਾਮ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀ ਜੇ ਨਾਨਕ ਨਾਮ ਸਮਾਏ ਰਾਮ ਹਰ ਦੀ ਮਨ ਵੇਦਿਆ ਮੇਰੀ ਜਿੰਦੜੀ ਜੋ ਬਾਲਕ ਲੱਧ ਦੁੱਧ ਲੱਗ ਦੁੱਧ ਖੀਰੇ ਰਾਮ ਹਰ ਬਿਨ ਸ਼ਾਂਤ ਨਾ ਪਾਈਐ ਮੇਰੀ ਜਿੰਦੜੀਏ ਜੋ ਚਾਤਰਕ ਜਲ ਬਿਨ ਟੇਰੇ ਰਾਮ ਸਤਿਗੁਰ ਸ਼ਨਾਈ ਜਾਏ ਪਾਓ ਮੇਰੀ ਜਿੰਦੜੀਏ ਗੁਣ ਦੱਸਿਆ ਹਰ ਪ੍ਰਭ ਕੇਰੇ ਰਾਮ ਜੇ ਨਾਨਕ ਹਰ ਮੈਂ ਲਾਇਆ ਮੇਰੀ ਜਿੰਦੜੀ ਹਰ ਘਰ ਵਾਜੇ ਸ਼ਬਦ ਘਨੇਰੇ ਰਾਮ ਮਨ ਮੁਖੋਂ ਮੈਂ ਵਿਛੜੇ ਮੇਰੀ ਜਿੰਦੜੀਏ ਬਿਖ ਬਾਧੇ ਹੋ ਮੈਂ ਜਾਲੇ ਰਾਮ ਜਿਉਂ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ ਤਿਉਂ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹ ਮਾਇਆ ਚ ਤਲਾਏ ਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ਜੰਤਰਾਏ ਤਰਾਏ ਸਨਾਤੀ ਮੇਰੀ ਜਿੰਦੜੀਏ ਗੁਰੂ ਨਾਨਕ ਅਰਕ ਵਾਲੇ ਰਾਮ ਅਰਜਨਾਰ ਲਿਵ ਉਪਰ ਮੇਰੀ ਜਿੰਦੜੀਏ ਤੁਰ ਭਾਗ ਵੱਡੇ ਹਰ ਪਾਇਆ ਰਾਮ ਹਰ ਹਰ ਨਾਮ ਬੋਧ ਹੈ ਮੇਰੀ ਜਿੰਦੜੀ ਹਰ ਗੁਰ ਕੇਵਟ ਸ਼ਬਦ ਹੈ ਰਾਮ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀ ਗੁਰ ਸ਼ਬਦ ਮਿਠਾ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਧਿਆ ਰਾਮ ਬਿਆਗੜਾ ਮਹਲਾ ਚੌਥਾ ਜਗ ਸੁਕਿਰਤ ਕੀਰਤ ਨਾਮ ਹੈ ਮੇਰੀ ਜਿੰਦੜੀ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀ ਹੈ ਜਪ ਹਰ ਹਰ ਨਾਮ ਉਰ ਧਾਰੇ ਰਾਮ ਸਭ ਕਿਲਵਿਕ ਪਾਪ ਦੁੱਖ ਕੱਟਿਆ ਮੇਰੀ ਜਿੰਦੜੀ ਹੈ ਮਾਲ ਗੁਰਮੁਖ ਨਾਮ ਉਤਾਰੇ ਰਾਮ ਵੱਡ ਪੁੰਨੀ ਅਰ ਧਿਆ ਮਜਨ ਨਾਨਕ ਹਮ ਮੂਖ ਮੂਰਖ ਮੁਗਧ ਨਿਸਤਾਰੇ ਰਾਮ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀ ਹੈ ਨਾ ਪਚੇ ਵਸਗਤ ਆਏ ਰਾਮ ਜੋ ਹਰ ਨਾਮ ਧਿਆਂਦੇ ਮੇਰੀ ਜਿੰਦੜੀਏ ਤਿੰਨਾ ਪੰਚੇ ਵਸਕਤ ਆਏ ਰਾਮ ਅੰਤਰ ਨਾਮ ਨਿਤ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਿਗੁਰੂ ਰਖ ਲਖਾਏ ਰਾਮ ਬੁਰੇ ਆਸਾ ਮਨਸਾ ਪੂਰੀ ਹੈ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ ਰਾਮ ਤੁਰਮਸ ਕਰ ਪਵ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਨਾ ਜਨ ਨਾਨਕ ਕਰ ਗੁਣ ਗਾਏ ਰਾਮ ਹਮ ਪਾਪੀ ਬਲਵੰਚੀ ਹੈ ਮੇਰੀ ਜਿੰਦੜੀਏ ਪਾਰ ਦਰੋਹੀ ਠੱਗ ਮਾਇਆ ਰਾਮ ਉਡਭਾਗੀ ਗੁਰ ਪਾਇਆ ਮੇਰੀ ਜਿੰਦੜੀ ਗੁਰਪੂਰਾ ਕਦਮ ਪਾਇਆ ਰਾਮ ਗੁਰ ਅੰਮ੍ਰਿਤਾਰ ਮੁਖ ਚ ਹੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁਤ ਜੀਵਾਇਆ ਰਾਮ ਜਨਾਨਕ ਸਤਿਗੁਰ ਜੋ ਮਿਲਿਆ ਮੇਰੀ ਜਿੰਦੜੀਏ ਤਿੰਨ ਕਹਿ ਸਭ ਦੂਹ ਗਵਾਇਆ ਰਾਮ
ਆ ਤੂੰ ਤੁਮਾਰਾ ਨਾਮ ਹੈ ਮੇਰੀ ਜਿੰਦੜੀ ਜਿਤ ਜਿਤ ਜਪੇ ਆ ਪਾਪ ਗਵਾਤੇ ਰਾਮ ਪਤਤ ਪਵਿੱਤਰ ਗੁਰੂ ਹਰ ਕੀ ਹੈ ਮੇਰੀ ਜਿੰਦੜੀ ਹੈ ਚੌਕੁੰਟੀ ਜਾਓ ਜੁਗ ਜਾਤੇ ਰਾਮ ਮੈਂ ਮੈਲਸਾ ਪੁੱਤਰੀ ਮੇਰੀ ਜਿੰਦੜੀ ਹਰ ਅਮਰਤਾਰ ਸਰਨਾਤੇ ਰਾਮ ਅਪਰਾਧੀ ਪਾਪੀ ਉਦਰੇ ਮੇਰੀ ਜਿੰਦੜੀ ਹੈ ਜੇ ਨਾਨਕਿਨ ਮੈਂ ਖਿਨ ਹਰ ਰਾਤੇ ਰਾਮ ਬਿਆਕੜਾ ਮਾਲਾ ਜਪਤਾ ਹੂੰ ਬਲਿਆਰੀ ਦਿਨ ਕੋ ਮੇਰੀ ਜਿੰਦੜੀ ਹੈ ਜਿਨ ਹਰ ਨਾਮ ਧਾਰੋ ਰਾਮ ਗੁਰਸਤਗੁਰੂ ਨਾਮ ਦੜਾਇਆ ਮੇਰੀ ਜਿੰਦੜੀ ਹੈ ਬਿਗ ਪਉ ਜਲਦਾਰ ਨਾਰੋ ਰਾਮ ਜਿਹਨੇ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀ ਹੈ ਤਿੰਨ ਸੰਤ ਜਨਾ ਜੈਕਾਰ ਹੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀ ਹੈ ਸਭ ਦੁੱਖ ਨਿਵਾਰਨ ਹਾਰੋ ਰਾਮ ਸਾਰਾ ਸਮਾਂ ਧੰਨ ਧੰਨ ਹੈ ਮੇਰੀ ਜਿੰਦੜੀ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਤੇ ਸਰਵਣ ਭਲੇ ਸੋਭਲੀ ਨੀਕ ਹੈ ਮੇਰੀ ਜਿੰਦੜੀ ਹੈ ਹਰ ਕੀਰਤਨ ਸੁਣਿਆ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਣਾ ਮੇਰੀ ਜਿੰਦੜੀ ਹੈ ਜੋ ਜਾਇ ਲਗੇ ਗੁਰੂ ਪੈਰੇ ਰਾਮ ਗੁਰੂ ਵਿੱਟੋ ਨਾਨਕ ਵਾਰਿਆ ਮੇਰੀ ਜਿੰਦੜੀ ਹੈ ਜਿਨ੍ਹਾਂ ਹਰ ਨਾਮ 'ਚ ਤੇਰੇ ਰਾਮ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਿਗੁਰ ਦੇ ਕਰਾਮ ਤੇ ਅਸ ਪਨੀਤ ਪਵਿੱਤਰ ਹੈ ਮੇਰੀ ਜਿੰਦੜੀ ਹੈ ਜੋ ਹਰ ਜਸ ਹਰ ਹਰ ਲੇਖੇ ਰਾਮ ਤੇ ਇਸ ਜਨ ਕੇ ਭਗਨ ਤੇ ਪੂਜੀ ਮੇਰੀ ਜਿੰਦੜੀ ਜੋ ਮਾਰਗ ਧਰਮ ਚ ਲੈਸੇ ਰਾਮ ਨਾਨਕ ਦਿਨ ਵਿੱਟੋ ਵਾਰਿਆ ਮੇਰੀ ਜਿੰਦੜੀ ਹਰ ਸੁਣ ਹਰ ਨਾਮ ਮਨੇਸੇ ਰਾਮ ਤਤ ਪਤਾਲ ਕਾਸੇ ਮੇਰੀ ਜਿੰਦੜੀ ਹੈ ਸਭ ਹਰ ਨਾਮ ਧਿਆਵੇ ਰਾਮ ਪੌਣ ਪਾਣੀ ਬਸੰਤਰੋ ਮੇਰੀ ਜਿੰਦੜੀ ਨੇ ਤਾਂ ਹਰ ਹਰ ਹਰ ਜਸ ਗਾਵੇ ਰਾਮ ਵਣਤਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁੱਖ ਹਰ ਹਰ ਨਾਮ ਧਿਆਵੇ ਰਾਮ ਨਾਨਕ ਤੇ ਹਰ ਦਰ ਪੈ ਨਾ ਆਇਆ ਮੇਰੀ ਜਿੰਦੜੀ ਹੈ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਬਿਆਗੜਾ ਮਲਾ ਚੌਥਾ ਜਿਨ ਹਰ ਨਾਮ ਨਾ ਚੇਤੇ ਹੋ ਮੇਰੀ ਜਿੰਦੜੀ ਹੈ ਤੇ ਮਨ ਮੁੱਖ ਮੂੜੇ ਆਣੇ ਰਾਮ ਜੋ ਮੋਹ ਮਾਇਆ ਚਤਲਾਈਂਦੇ ਮੇਰੀ ਜਿੰਦੜੀ ਹੈ ਤੇ ਸੇ ਅੰਤ ਗਏ ਪਛਤਾਣੇ ਰਾਮ ਅਰਦਰ ਗੇ ਟੋਈ ਨਾ ਲੈਣ ਮੇਰੀ ਜਿੰਦੜੀ ਜੋ ਮਨ ਮੁੱਖ ਪਾਪ ਲਭਾਣੇ ਰਾਮ

ਮੇਰੇ ਮੇਰੇ ਲਾਲ ਜੀਓ ਹਰ ਪਾਇੜਾ ਕਰਿਆ ਰਾਮ ਹਰ ਮੰਦਰਾ ਜੀਓ ਸਾਡੇ ਮੇਰੇ ਲਾਲ ਜੀਓ ਹਰ ਤਿਸਮੈ ਰਹਿ ਸਮਾਏ ਰਾਮ ਸਰਬਿਸਮਣ ਆਪ ਸੁਆਮੀ ਗੁਰੂ ਪ੍ਰਗਟ ਹੋਇਆ ਮਿਟਿਆ ਤੇਰਾ ਦੁੱਖ ਨਾਟਾ ਮੈਂ ਵਾਰਸ ਚ ਹੋਇਆ ਜਾਂ ਦੇਖਾਂ ਤਾਂ ਸੁਆਮੀ ਪਾਰ ਬ੍ਰਹਮ ਸਪਟਾਏ ਜਨ ਕਹਿ ਨਾਨਕ ਸਤਿਗੁਰੂ ਮਿਲਾਇਆ ਹਰ ਪਾਇੜਾ ਕਰਿਆ ਰਾਗ ਵਿਆਹ ਕੜੰਬਲਾ ਪੰਜਵਾਤ ਪ੍ਰੀਤਮ ਮਨ ਮੋਹਨਾ ਕਟ ਸੋਹਣਾ ਪ੍ਰਾਣ ਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰਾਪਰ ਰਾਮ ਗੋਪਾਲ ਦਿਆਲ ਗੋਬਿੰਦ ਲਾਲ ਰਮਿਆਕੰਤ ਨਿਮਾਣੀਆਂ ਨੈਂਤਰ ਸੁੰਦਰ ਸੁਭਸੁ ਨੀਂਦ ਰਹਿਣ ਵਿਹਾਣੀ ਆ ਗਿਆਨ ਇੰਜ ਨਾਮ ਬਿਜਨ ਭਏ ਸਗਲ ਸਿਗਾਰਾ ਨਾਨਕ ਪਿੰਪ ਸੰਤ ਜਮ ਪੈ ਮੇਲ ਕੰਤ ਮਾਰਾ ਲਾ ਖੁਲਾਨੇ ਮੋਹ ਹਰ ਜਪ ਲੱਗ ਨੈ ਮਿਲੇ ਰਾਮ ਮਿਲਣ ਕੋ ਕਰੋ ਪਾਵਕ ਜਾਂ ਮਹਾਰਾ ਨੈ ਚਲ ਰਾਮ ਚਲ ਜਿਤ ਬਿਤ ਅਨੰਤ ਪ੍ਰਿਆ ਬਿਨ ਕਉਣ ਵਿਧੀ ਨਾ ਤੀਜੀਐ ਖਾਨ ਪਾਨ ਸਿਗਾਰ ਬਿਰਤ ਹਰ ਕੰਤ ਬਿਨਾਂ ਕਿਉਂ ਜੀਜੀਐ ਆਸਾ ਪਿਆਸੀ ਰਹਿਣ ਦਿਨੀ ਯਾਰ ਰਹਿ ਨਾ ਸਕੀਏ ਕਿ ਤਲੈ ਨਾਨਕ ਪਿੰਪ ਸੰਤ ਉਦਾਸੀ ਤਉ ਪ੍ਰਸਾਦ ਮੇਰਾ ਫਿਰ ਮਿਲੈ ਸੇ ਜੇਕ ਪ੍ਰਿਉ ਰੰਗ ਪ੍ਰਿਉ ਸੰਗ ਦਰਸਨ ਪਾਇਆ ਰਾਮ ਅਵਗਣ ਮੋਹਨ ਏਕ ਕਤ ਮੈਲ ਬੁਲਾਈਆ ਰਾਮ ਨਿਰਗੁਣ ਨਿਮਾਣੀ ਨਾਤ ਬਿਨ ਮੈਂ ਮਿਲੋ ਪ੍ਰਭ ਕਿਰਪਾ ਨਿਧੇ ਪਰਮ ਪੀਤ ਕੋਈ ਐ ਸਹਿਜ ਸੋਈ ਐ ਪ੍ਰਭਲ ਕੇ ਪਿੰਪੇ ਕਤ ਨਵ ਨਿਧੇ ਗ੍ਰਹਿ ਲਾ ਲਿਆ ਮੈਲ ਪਾਵੈ ਮਿਲ ਸੰਗ ਮੰਗਲ ਗਾਈ ਐ ਨਾਨਕ ਪਿੰਪੈ ਸੰਤ ਸਰਨੀ ਮੋਹ ਦਰਸ ਦਿਖਾਈ ਐ ਨਾਨਕ ਪ੍ਰਸਾਦ ਹਰ ਪਾਇਆ ਰਾਮ ਇਸ਼ ਪੁੰਨੀ ਮਨ ਸ਼ਾਂਤ ਤਤ ਪਜਾ ਰਾਮ ਸਫਲ ਸੋ ਦਿਨਸ ਰਹਿਣ ਸੁਆਵੀ ਅਨੰਦ ਮੰਗਲ ਰਸ ਗਣਾ ਪ੍ਰਗਟ ਗੋਪਾਲ ਗੋਬਿੰਦ ਲਾਲਣ ਕਮਲ ਰਸਾਂ ਗੁਣ ਭਣਾ ਭਰਮ ਲੋਭ ਮੋਹ ਵਿਕਾਰ ਤਾਂ ਕਿਆ ਮਿਣ ਸਕੀ ਮੰਗਲ ਗਾਇਆ ਨਾਨਕ ਪਿੰਪੈ ਸੰਤ ਜਮ ਪੈ ਜਿਨ ਹਰ ਹਰ ਸੰਯੋਗ ਮਿਲਾਇਆ ਮੈਂ ਆਗੜਾ ਮਾਲਾ ਪੰਜਵਾਂ ਕਰਕੇ ਪਾਇਆ ਗੁਰਪਾਰ ਬ੍ਰਹਮ ਪੂਰੀ ਅੰਦਰ ਨਾਮ ਖਾਣਾ ਰਾਮ ਅੰਮ੍ਰਿਤ ਬਾਣੀ ਉਚਰਾਂ ਹਰ ਜਸ ਮਿਟਾ ਲਾ ਕਿਧਰਾ ਭਾਣਾ ਰਾਮ ਕਰ ਦਿਆ ਮੈਂ ਗੋਪਾਲ ਗੋਬਿੰਦ ਕੋਈ ਨਾ ਹੀ ਤੁਝ ਬਿਨਾ ਸਮਰੱਥ ਆਗਮ ਅਗਤ ਭਾਰ ਪੂਰਨ ਜੀਉ ਤਨ ਧਨ ਤੁਮ ਮਨਾ ਮੂਰਖ ਮੁਗਧਾ ਨਾਥ ਚੰਚਲ ਬਲ ਹੀ ਨੀਚੇ ਜਾਣਾ ਬਿਨੰਤ ਨਾਨਕ ਸਰਨ ਤੇਰੀ ਰੱਖ ਲਿਓ ਆਉਣ ਜਾਣਾ ਸਾਧ ਦੈ ਸਰਨੀ ਪਾਈ ਹਰ ਜੀਉ ਗੁਣ ਗਾਵਿਆ ਹਰ ਨੀਤਾ ਰਾਮ ਧੂਰ ਭਗਤਨ ਕੀ ਮਨ ਤਨ ਲਾਗੂ ਹਰ ਜੀਉ ਸਾਹਿਬ ਪਵਿੱਤ ਪੁਨੀਤਾ ਰਾਮ ਪਤਿਤ ਪੁਨੀਤਾ ਹੋਏ ਤਿੰਨ ਸੰਗ ਜਿਨ ਵਿਧਾਤਾ ਪਾਇਆ ਨਾਮਰਤ ਜੀ ਦਾ ਤਿੰਨ ਦੇ ਜਿਹੜੇ ਸਵਾਇਆ ਹਰ ਸਿੱਧ ਨਾਮ ਨਿਧ ਹਰ ਜਪ ਜਿਨੀ ਆਤਮ ਜੀਤਾ ਬਨਵੰਤ ਨਾਨਕ ਭਾਗ ਪਾਈ ਹੈ ਸਾਧ ਸਜਨ ਮੀਤਾ ਜਿਨੀ ਸੱਚ ਵਣਜਿਆ ਹਰ ਜੀਓ ਸੇ ਪੂਰੇ ਸ਼ਾਹ ਰਾਮ ਬਹੁਤ ਜਨ ਤਿੰਨ ਪੈ ਹਰ ਜੀਓ ਹਰ ਕੀਰਤਨ ਲਾ ਰਾਮ ਕੰਮ ਕਰੋ ਲੋਭ ਵਿਆਹ ਪੈ ਜੋ ਜਨ ਪ੍ਰਭ ਸਿਉ ਰਾਤੇ ਆ ਏਕ ਜਨ ਏਕ ਮਨ ਰਾਮ ਕਹਿ ਰੰਗ ਰਾਮ ਮਾਤੇ ਆ ਲਗ ਸੰਤ ਚਰਣੀ ਪੜੈ ਸਰਣੀ ਮੰਤ ਨਾਮ ਮਹਾ ਬਿਨੰਤ ਨਾਨਕ ਜਿਨ ਨਾਮ ਪੱਲੈ ਸਹੀ ਸਰਿਸਾ ਨਾਨਕ ਸੋਈ ਸਿਮਰੀਐ ਹਰ ਜੀਓ ਜਾ ਕੀ ਕਲ ਧਾਰੀ ਰਾਮ ਗੁਰਮੁਖ ਮਨੋ ਨਾ ਵਿਸਰੈ ਹਰ ਜੀਓ ਕਰਤੈ ਪੁਰਖ ਮੁਰਾਰੀ ਰਾਮ ਦੁਖ ਰੋਗ ਨਾ ਭਉ ਵਿਆਪੈ ਜਿਨ ਹਰ ਹਰ ਧਿਆਇ ਆ ਸੰਤ ਪ੍ਰਸਾਦ ਪੈ ਭਵ ਜਲ ਪੁਰਬ ਲਿਖਿਆ ਪਾਇਆ ਬੁਝ ਵਿਦਾਈ ਮਨਸਾਂ ਦੇ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰਿ ਸ਼ਪੁਨੀ ਅਮਾਰੀ ਬਿਆਗੜਾ ਮਲਾ ਪੰਜਵਾਸ਼ ਘਰ ਦੂਜਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਵੱਧ ਸੁਖ ਰਹਿੰਦੜੀਏ ਪ੍ਰੈ ਪ੍ਰੇਮ ਲੱਗਾ ਘੜ ਸੁਖ ਨੀਂਦੜੀਏ ਪਰਸੋਂ ਸਦਾ ਭਾਗਾ ਭਗਤ ਧੂਰ ਬੰਸ ਸਦਾ ਜਾਚੋ ਨਾਮ ਰਸਨ ਰਸ ਬੈਰਾਗਣੀ ਪ੍ਰੈ ਰੰਗ ਰਾਤੀ ਸਜਮਾਤੀ ਮਾਂ ਦੁਰਮਤ ਤਿਆਗਣੀ ਗਹਿ ਪੁਜਾਲੀਨੀ ਪ੍ਰੇਮ ਭੀਨੀ ਮਿਲਣ ਪ੍ਰੀਤਮ ਸੱਚ ਮਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੋਂ ਚਰਨਾ ਸੰਗ ਲਗਾਸ ਮੇਰੀ ਸਖੀ ਸੁਹੇ ਲੜੀਓ ਪ੍ਰਭ ਕੇ ਚਰਨ ਲਗਾ ਮਨ ਪ੍ਰਿਆ ਪ੍ਰੇਮ ਘਣਾ ਹਰ ਕੀ ਭਗਤ ਮੰਗਾ ਹਰ ਭਗਤ ਪਾਈਐ ਪ੍ਰਭ ਧਿਆਈਏ ਜਾਇ ਮਿਲੀਆ ਹਰ ਜਨਾ ਮਾਨ ਮੋਹ ਵਿਕਾਰ ਤਰੀ ਅਰਪ ਤਨ ਧਨ ਏ ਮਨਾ ਵੱਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਪੀਤ ਹਰ ਹਰ ਮਿਲ ਭਗਾ ਬਿਨਵੰਤ ਨਾਨਕ ਸੁਣ ਮੰਤਰ ਸਕੀਏ ਹਰ ਨਾਮ ਨਿਤ ਨਿਤ ਨਿਤ ਜਪ ਹੈ ਹਰ ਨਾਰ ਸੁਹਾਗਣ ਸਭ ਰੰਗ ਮਾਣੇ ਰਣ ਨਵੈ ਸਹੀ ਪ੍ਰਭ ਪੁਰਖ ਜਰਾਣੇ ਨੈ ਦੁੱਖ ਪਾਵੈ ਪ੍ਰਭ ਧਿਆਵੈ ਤਾਂ ਦੇ ਵਡਭਾਗੀਆ ਸੁਖ ਸਹਿਜ ਸੋਵੈ ਕਿਰਮ ਗੋਵੈ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰਿਆ ਬਚਨ ਮੀਠਾ ਭਾਣੇ ਬਲਵੰਤ ਨਾਨਕ ਮਨ ਛਿਪਾਈ ਹਰ ਮਿਲੇ ਪੁਰਖ ਚਰਾਣੇ ਤਿਤ ਗ੍ਰਹਿ ਸੋਇ ਲੜੈ ਕੂੜ ਆਨੰਦਾ ਮੰਦ ਨਵਰਿਆ ਪ੍ਰਭ ਪਰਮਾਨੰਦਾ ਹਰ ਕੰਤ ਮਨੰਤ ਦਿਆਲ ਸ੍ਰੀ ਧਾਰ ਗੋਬਿੰਦ ਪਤ ਉਧਾਰਨੋ ਪ੍ਰਭ ਕਿਰਪਾ ਤਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਨੋ ਜੋ ਸਰਨੇ ਆਵੈ ਤਿਸਕੰਠਲਾ ਵੈ ਬਿਲ ਸੁਆਮੀ ਸੰਦਾ ਬਿਨੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰੰਦਾ ਬਿਹਾਗੜਾ ਮਹੱਲਾ ਪਨਵਾਰ ਚੰਸ ਦੇਵੋ ਤਉ ਕਰੋ ਨਿਵਾਸ ਮਨਾ ਕਰ ਮੱਜਨ ਹਰ ਸਰੈ ਸਭ ਵਿਕਨਾਸ ਮਨਾ ਕਰ ਸਦਾ ਮੱਜਨ ਗੋਬਿੰਦ ਸੱਜਣ ਦੁਖ ਹਨੇਰਾ ਨਾ ਸਹਿ ਜਨ ਮਰਨ ਨਾ ਹੋਏ ਤਿਸ ਕਉ ਘਟ ਜਮਕੀ ਫਾਸੇ ਮਿਲ ਸਾਧ ਸੰਗ ਨਾਮ ਰੰਗੇ ਤਾਂ ਪੂਰਨ ਆਸੋ ਬਿਨੋਦ ਨਾਨਕ ਧਾਰ ਕਿਰਪਾ ਚਨ ਕਮ ਨਿਵਾਸੋ ਤੈਣ ਬਿਨੋਦ ਸਦਾ ਆਨੰਦ ਚਿਨ ਕਰੋ ਰਾਮ ਮਿਲ ਗਾ ਵਹਿ ਸੰਤ ਜਨ ਪ੍ਰਭ ਕਰੇ ਕਰੋ ਰਾਮ ਮਿਲ ਸੰਤ ਗਾ ਵਹਿ ਸੰਭਾਵ ਪ੍ਰੇਮ

আমরা যে বিশুন্যাম ਕਹਿ ਪੂਜਾ ਲਿਨੀ ਦਾ ਕਿਨੀ ਪ੍ਰਭੇ ਇੱਕ ਕਮ ਪਾਰੋ ਗੁਣਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਚੁਣ ਕਾਰੋ ਸੁਣ ਵਡ ਭਾਗੀ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਦਿਨ ਦਸ ਮਾਣੀ ਰਾਮ ਅਕਤ ਕਹਾਣੀ ਤਿੰਨੀ ਜਾਣੀ ਜਿਸਾ ਪ੍ਰਭ ਕਿਰਪਾ ਕਰੇ ਅਮਰਦੀ ਆ ਫਿਰ ਨਮੂ ਆ ਕਲਕ ਦਿਸ਼ਾ ਤੂੰ ਘਰੇ ਆ ਸਰਨ ਪਾਈ ਤਜਨ ਜਾਈ ਪ੍ਰਪ੍ਰੀਤ ਮੰਤਰ ਬਾਣੀ ਬਣਵੰਤ ਨਾਨਕ ਸਦਾ ਗਾਈਆ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਪਏ ਕਿਛ ਕਹਿ ਨ ਜਾਈ ਰਾਮ ਜਿਸ ਤੇ ਉਪਜਿਆੜਾ ਤਿਲੀਆ ਸਮਾਈ ਰਾਮ ਮਿਲਦ ਬ੍ਰਹਮ ਜੋਤੀ ਉਤਪੋਤੀ ਉਦਕ ਉਦਕ ਸਮਾਇਆ ਜਤਨ ਮਈ ਲੇਖ ਰਵੇ ਆ ਨੈ ਦੂਜਾ ਦੁਸ਼ਟਾਇਆ ਬਣ ਤ੍ਰਿਣ ਤ੍ਰੈ ਪੌਣ ਪੂਰ ਪੂਰਨ ਕੀਮਤ ਕਹਿ ਨ ਜਾਈ ਬੇਅੰਤ ਨਾਨਕ ਆਪ ਜਾਣਿਆ ਜਿਨੇ ਬਣਤ ਬਣਾਈ ਬਿਹਾਗੜਾ ਮਾਲਾ ਪੰਜਵਾਂ ਦੇ ਖੋਜ ਤੁਸੰਤ ਫਿਰੈ ਪ੍ਰਾਣ ਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਚਲ ਪਿਆਰੇ ਰਾਮ ਪ੍ਰਭ ਮਿਲੋ ਪਿਆਰੇ ਮੈਂ ਧਾਰੇ ਕਰਦਾ ਲੜਲਾ ਆਏ ਲੀਜੀ ਆਏ ਦੇ ਨਾਮ ਆਪਣਾ ਜਪੋ ਸੁਆਮੀ ਅਦਰਸ ਪੇਖ ਜੀ ਜੀ ਹੈ ਸਮਰਤ ਪੂਰਨ ਸਦਾ ਨਿਸ਼ਚਲ ਉਚਮ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਣ ਪਿਆਰੇ ਜਪ ਤਪ ਬਰਨ ਬਰਤ ਕੀਨੇ ਪੇਖਨ ਕਹੋ ਚਰਨ ਚਰਨਾ ਰਾਮ ਤਪ ਤਕ ਤੈ ਪੂਜੈ ਬਿਨ ਸੁਆਮੀ ਸਰਨਾ ਰਾਮ ਪ੍ਰਭ ਸ਼ਰਮ ਤੇਰੀ ਘਾਟ ਬੇਰੀ ਸੰਸਾਰ ਸਾਗਰ ਤਾਰੀ ਹੈ ਅਨਾਥ ਨਿਰਗੁਣ ਕਿਛੁ ਨ ਜਾਣਾ ਮੇਰਾ ਗੁਣ

ਪੀਓ ਹਰ ਹਰ ਨਾਮਾ ਰਾਮ। ਸੰਤੈ ਸੰਗ ਮਿਲੈ ਜਪੂਨ ਕਮ ਰਾਮ, ਸਭ ਕਾਮ ਪੂਰਨ ਦੁਖ ਦੀਰਨ, ਹਰ ਨਿਮਕ ਮੰਨਾ ਬਿਸਰੈ, ਆਨੰਦ ਅਨਦ ਸਦਾ ਸਾਚਾ ਸਰਗੁਣਾ ਜਗਦੀਸਰੈ। ਅਗਣ ਤੂ ਜਾ ਪਾਰ ਠਾਕੁਰ ਅਗਮ ਜਾ ਕਹੋ ਧਾਮਾ, ਬਿਨੰਤ ਨਾਨਕ ਮੇਰੀ ਸ਼ਪੂਰਨ ਮਿਲੈ ਸ੍ਰੀ ਰੰਗ ਰਾਮਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ। ਰਾਮ ਹਰ ਨਾਮ ਜਪ ਜਪਤ ਕੁਲ ਸਗਲੇ ਤਾਰੇ, ਰਾਮ ਹਰ ਨਾਮ ਜਪ ਸੋ ਅੰਤ ਪੁਰਾਣੀ, ਤਾਂ ਕਿ ਮੈਂ ਮਾ ਕਿਤ ਗਨਾ ਹਰ ਬਿਸਰ ਨਾਹੀ ਪ੍ਰਾਣ ਪਿਆਰੇ, ਜਤਵੰਤ ਦਰਸ਼ਨ ਸਦਾ ਸਦ ਮਨਾ। ਸੁਭ ਦਿਵਸ ਆਏ ਕਿਆ ਕੰਡਲਾ ਆਏ, ਪ੍ਰਭੂ ਜਗਮਾ ਬਾਰੇ, ਬਿਨੋਤ ਨਾਨ ਸਫਲ ਸਾਹਿਬ ਕਿਸ਼ ਪ੍ਰਭ ਮਿਲੈ ਪ੍ਰੀਤ ਮਿਲੈ ਅਤ ਪਿਆਰੇ। ਬਿਆਗੜਾ ਮਹਲਾ ਪੰਜਵਾਂ ਸ਼ੰਤ, ਅਨਕਾਏ ਰਾਤੜਿਆ ਵਾਰ ਦੁਹਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਵੇ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸਿੱਧੇ ਆਵੇ। ਤਰਵਰ ਵੈਸ਼ੁਨੇ ਨੈ ਪਾਤ ਜੁੜਤੇ ਜਮ ਮੱਗ, ਪੰਗ ਗਾਉਣ ਕੇ ਲੀ ਬਨਵੰਤ, ਨਾਨਕ ਬਿਨ ਨਾਮ ਰੱਖੇ ਸਦਾ ਫਿਰ ਤਦੇਲੀ, ਤੂੰ ਵੰਜ ਲੂਕ ਕਰੈ ਸਭ ਜਾਣੇ ਜਾਣੀ ਰਾਮ। ਲੇਖਾ ਧਰਮ ਪਿਆ ਤਿਲ ਪੀੜੇ ਕਹਾਣੀ, ਰਾਮ ਕਿਰਤ ਕਮਾਣੇ ਦੁੱਖ ਸਹਿ ਪ੍ਰਾਣੀ, ਅਨਕ ਜੋਨ ਭਰਮਾਇਆ ਮਹਾ ਮੋਹਨੀ, ਸੰਗ ਰਤਾ ਜਨਮ ਰਤਨ ਜਨਮ ਗਵਾਇਆ। ਇਸ ਕਰਕੇ ਨਾਮ ਬਾਜੂ ਹਨ ਕਾ ਸਿਆਣੀ ਸਿਆਣੀ ਬਨਵੰਤ, ਨਾਨਕ ਲੇਖ ਲਿਖਿਆ ਭਰਮੋ ਲੁਬਾਣੀ, ਬੀਜ ਨਾ ਕੋਈ ਕਰੈ ਕਿਰਤ ਘਣ, ਵਿਛੜ ਪਾਇਆ ਏ ਕਰੇ ਕੱਟਣ, ਜਮਕੰਕਰ ਪਕੜ ਚਲਾਇਆ ਪਕੜੇ ਚਲਾਇਆ, ਆਪ ਕਮਾਇਆ ਮਾਂ ਮੋਣੀ ਰਾਤਿਆ, ਗੁਣ ਗੋਬਿੰਦ ਗੁਰਮੁਖ ਨਾ ਜਪਿਆ, ਤਪਤ ਥੰਮ ਗੱਲ ਲਾਤਿਆ, ਕਾਮ ਕ੍ਰੋਧ ਅਹੰਕਾਰ ਝੂਟਾ ਮੋਹ ਗਿਆਨ ਪਛਤਾਪਿਆ। ਬਿਨਵੰਤ ਨਾਨਕ ਸੰਯੋਗ ਬੋਲਾ, ਹਰ ਜਾਪ ਰਸਨਾ ਜਾਪਿਆ, ਦੁਜ ਬਿਨ ਕੋ ਨਾਹੀ ਪ੍ਰਭ ਰੱਖਣਾ ਰਾਮ, ਪਤ ਉਧਾਰਨ ਹਰ ਬਿਰ ਤੁਮਾਰਾ ਰਾਮ, ਪਤ ਉਧਾਰਨ ਸਨ ਸੁਆਮੀ ਕਿਰਪਾ ਨਿਦਿਆਲਾ, ਅੰਧ ਗੁਪਤੇ ਉਧਰ ਕਰਤੇ ਸਗਲ ਘੱਟ ਪ੍ਰਤਪਾਲਾ, ਸਰਨ ਤੇਰੀ ਘਟ ਮਾਂ ਬੇੜੀ, ਇੱਕ ਨਾਮ ਦੇ ਆਧਾਰਾ ਬਿਨਵੰਤ ਨਾਨਕ ਕਰਦੇ ਰਾਖੋ ਗੋਬਿੰਦ ਦੀਨ ਦਿਆਰਾ। ਸੋ

0: ਭਜਾ ਸਾਧ ਸੰਗੇ ਮਿਲ ਰੰਗੇ ਬੋੜ ਜੋ ਨਤਾਈ ਹੈ ਕਿ ਕੰਟਲਾਏ ਸਹਿਜ ਸੁਭਾਏ ਆਦੰਕਰ ਆਇਆ ਬਿਨਵੰਤ ਨਾਨਕਾ ਮਿਲਿਆ ਬੋੜ ਕਤਨਾ ਜਾਇਆ ਵਿਆਹ ਕਿਹੜਾ ਮਾਲਾ ਪੰਜਵਾਂ ਸ਼ੰਤ ਸੁਣੋ ਬੇਨੰਤੀ ਸੁਆਮੀ ਮੇਰੇ ਸੁਣੋ ਬੇਨੰਤੀ ਆ ਸੁਆਮੀ ਮੇਰੇ ਰਾਮ ਕੋਟ ਅਪਰਾਧ ਭਰੇ ਵੀ ਤੇਰੇ ਜੇਰੇ ਰਾਮ ਦੁਕਨ ਕਿਰਪਾ ਕਰਨਾ ਮੋਹਨ ਕਲ ਕਲੇਸ਼ਾ ਭੰਜਨਾ ਸਨ ਤੇਰੀ ਰੱਖ ਲਿਓ ਮੇਰੀ ਸਰ ਮੈਂ ਨਿਰੰਜਣਾ ਸੁਨਤ ਪਿਗ ਸੰਘ ਸਭ ਕਹਿ ਪ੍ਰਭ ਨੇਰੂ ਤੇ ਨੇਰੇ ਅਰਦਾਸ ਨਾਨਕ ਸੁਣੋ ਸੁਆਮੀ ਰੱਖ ਲਿਓ ਕਰਕੇ ਚੇਰੇ ਤੂੰ ਸਮਰੱਥ ਸਦਾ ਆਮਦੀਨ ਭਿਖਾਰੀ ਰਾਮ ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ ਲੋ ਮੋਹ ਵਿਕਾਰ ਬਾਧਿਓ ਅਨਕ ਦੋਖ ਕਮਾਵਣੇ ਅਲਪਤ ਬੰਧਨ ਰਹਿਤ ਕਰਤਾ ਕੀ ਆਪਣਾ ਪਾਵਣੇ ਕਰ ਅਨੁਗ੍ਰਹਿ ਪਤ ਪਾਵਣ ਬੋਜਨ ਭਰਮਤ ਹਾਰੀ ਬਨਵੰਤ ਨਾਨਕ ਦਾਸ ਹਰ ਕਿਆ ਪ੍ਰਭ ਜੀ ਪ੍ਰਾਣ ਆਧਾਰੀ ਤੂੰ ਸਮਰੱਥ ਵੱਡਾ ਮੇਰੀ ਮਥੁਰੀ ਰਾਮ ਪਾਲਿਆ ਕਿਰਤਕਣਾ ਪੂਰਨ ਦਸਤਰੀ ਰਾਮ ਅਗਾਧ ਬੋਧ ਪਾਰ ਕਰਤੇ ਮੁੜ ਨੀਚ ਕਸ਼ਮ ਨਾ ਜਾਨਾ ਰਤਨ ਤਿਆਗ ਸੰਗਰਨ ਕੌਡੀ ਪਸ਼ੂ ਨੀਚੇ ਅੰਨਾ ਤਿਆਗ ਚਲਦੀ ਮਾਂ ਚਲ ਦੋ ਕਰ ਕਰ ਜੋਰੀ ਨਾਨਕ ਸੰਤ ਸੋਦਾ ਰਮਰਾਤ ਸੁਆਮੀ ਪੈਜ ਰਾਖੋ ਮੋਰੀ ਜਾਤੇ ਵਿਛੜਿਆ ਤੈਨੇ ਅਮਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਬਿੰਦ ਸਦਾ ਨੀ ਕੇ ਕਲਿਆਣ ਮੈਂ ਪ੍ਰਗਟ ਭਏ ਸੇ ਸੁਆਮੀ ਸੰਗ ਪ੍ਰਭ ਕਹਿ ਆਪਣਾ ਪ੍ਰਭ ਕਰ ਲਏ ਛੋੜ ਚਿੰਤਾ ਚਿੰਤਾ ਹੋਏ ਬੋੜ ਦੁੱਖ ਨਾ ਪਾਇਆ ਨਾਨਕ ਦਰਸ਼ਨ ਪੇਗ ਜੀਵੇ ਗੋਬਿੰਦ ਗੁਣ ਨਿਧ ਗਾਇਆ ਬਿਆਗੜਾ ਮਾਲਾ ਪੰਜਵਾਂ ਸ਼ੰਤ ਬੋਲ ਸੋ ਧਰਮੀ ਅੜਿਆ ਮੋਹਨ ਕਤ ਧਾਰੀ ਰਾਮ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਹਾਰੀ ਰਾਮ ਸੰਗ ਤੇਰੇ ਕਛੂ ਨੇ ਚੱਲ ਲੈ ਬਿਨ ਗੋਬਿੰਦ ਨਾਮਾ ਦੇਸ ਵੇ ਸਵਰਨ ਸਰੂਪ ਆ ਸਕਲੂਣੇ ਕਾਮਾ ਪੁੱਤਰ ਕਲੱਤਰ ਨਾ ਸੰਗ ਸੋਭਾ ਸਤਗੁਰ ਵਿਕਾਰੀ ਬਣਤ ਨਾਨਕ ਮਿਲ ਸਾਧ ਸੰਗਮ ਸਭ ਮਿੱਥੇ ਆ ਸੰਸਾਰੀ ਰਾਜਨ ਕੋ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਤ ਕਤਨਾਈ ਰਾਮ ਮਾਇਆ ਝੂਠ ਰੁਦਨ ਕੀਤੇ ਬਿਲਾਈ ਰਾਮ ਬਿਲਾਏ ਕਿਤੇ ਮਹਾਂ ਮੋਹਨ ਬਿਨਾਮ ਹਰ ਕੇ ਸੁਖ ਨਾਹੀ ਸਹਿ ਸਿਆਣਪ ਵਾਪ ਥਾ ਕੇ ਜੈ ਭਾਵਤਿਆਂ ਜਾਹੀ ਆਦ ਅੰਤ ਮਧਪੂਰਨ ਸਰਬਤ ਘਟ ਘਟ ਆਈ ਮੰਤ ਰਾਣੀ ਜਿਨ ਸਾਧ ਸੰਗਮ ਸੇ ਪਤਕ ਛੇਤੀ ਘਰ ਜਾਈ ਨਰਪਤ ਜਾਣ ਗ੍ਰਹਿ ਸੇਵਕ ਸਿਆਣੇ ਰਾਮ ਸਰ ਪਰ ਵਿਛੜਨਾ ਮੋਏ ਪਛਤਾਣੇ ਰਾਮ ਹਰ ਚੰਦੌਰੀ ਦੇਖ ਭੁੱਲਾ ਕਹਾਂ ਅਸਤਿਤ ਪਾਈਐ ਬਿਨ ਨਾਮ ਹਰ ਕੈ ਆਨ ਰਚਨਾ ਐਲਾ ਜਨਮ ਗਵਾਈਐ ਹਉ ਕਰਤਨਾ ਤ੍ਰਿਸ਼ਨਾ ਬੂਜੇ ਨੇ ਕਾਮ ਪੂਰਨ ਗਿਆਨੇ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੇਤਿਆਂ ਪਛਤਾਨੇ ਧਾਰਨ ਗੁਰੂ ਆਪਣਾ ਕਰ ਲਈ ਨਾ ਰਾਮ ਭਜਾ ਗ੍ਰਹਿ ਕਰ ਲਈਓ ਸਾਧੂ ਸੰਗਤੀ ਨਾ ਰਾਮ ਸਾਧ ਸੰਗ ਮਰ ਰਾਧੇ ਸਗਲ ਕਰਮਲ ਦੁੱਖ ਜਲੇ ਮਹਾਂ ਧਰਮ ਸੁਦਾਨ ਕਿਰਿਆ ਸੰਗਤ ਰਸੇ ਜਲੇ ਰਸਨਾ ਰਾਧੇ ਸੁਆਮੀ ਹਰ ਨਾਮ ਮੰਦਨ ਭੀਨਾ ਨਾਨ ਜਿਸਨੂੰ ਹਰ ਮਿਲਾਏ ਸੋ ਸਰਬ ਗੁਣਾ ਪ੍ਰਬੀਨਾ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਭਾਈ ਹੈ ਹੋਰ ਤਾਂ ਸੁਖ ਨਾ ਭਾਲ ਗੁਰ ਕੈ ਸ਼ਬਦ ਮਨ ਭੇਦੇ ਆ ਸਦਾ ਵਸਿਆ ਨਾਲ ਨਾਨਕ ਨਾਮ ਤਿਨਾਂ ਕੋ ਮਿਲੇ ਜਿਨ ਹਰ ਵੇਖਣਾ ਤਨਿਹਾਲ ਮਹੱਲਾ ਤੀਜਾ ਸ਼ਬਦ ਖਜ਼ਾਨਾ ਬਖਸ਼ਿਆ ਹੈ ਜਿਸ ਬਖਸ਼ਿਆ ਸੋ ਖਰਚੈ ਖਾਏ ਸਤਿਗੁਰ ਬਿਨਾਂ ਤਨ ਆਵੇ ਸਭ ਤੱਕ ਗਰਮ ਕਮਾਏ ਨਾਨਕ ਮਨ ਮੁੱਖ ਜਗਤ ਧਨਹੀਣ ਹੈ ਅੱਗੇ ਭੁੱਖਾ ਕਿਆ ਖਾਏ ਪੌੜੀ ਸਭ ਤੇਰਾ ਤੂੰ ਸਭ ਸਦਾ ਸਭ ਤੋਂ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਸੂੰ ਤੂੰ ਸਭਨੀ ਤਿਆਇਆ ਤਿਸ ਦੀ ਤੂੰ ਭਗਤਾਂ ਪਾਏ ਜੋ ਤੁਧ ਮਨ ਪਾਇਆ ਜੋ ਹਰ ਪ੍ਰਭਾਵ ਹੈ ਸੋ ਤੀਆ ਸਭ ਕਰਨ ਤੇਰਾ ਕਰਾਇਆ ਸਲਾਹੁ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪਿਆਜ ਰੱਖਦਾ ਹੋਇਆ ਸਲੋਕ ਮਹਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਸਾਹਿਬ ਕੋਏ ਨਾਮੇ ਕਾਰਜ ਸਿਧਿਆ ਨਾਮ ਸਹਿਜੇ ਹੋਏ ਸੋਏ ਗੁਰਮਤ ਮਤ ਚਲ ਹੈ ਚਲਾਏ ਨਾ ਸਕੇ ਕੋਈ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰ ਸੁਭਾਵ ਹੋਏ ਮਨਮੁੱਖ ਮੂਲੋਂ ਭੁੱਲੇ ਹਨ ਵਿੱਚ ਲੱਭ ਲੋ ਵੰਕਾਰ ਝਗੜਾ ਕਰਦਿਆਂ ਅੰਦਨ ਗੁਦਰਿਆ ਸ਼ਬਦਾਂ ਕਰੇ ਵਿਚਾਰ ਸੁੱਧ ਮਤ ਕਰਤੇ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖੀਆਂ ਤ੍ਰਿਸ਼ਨਾ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਨਾਨਕ ਮਨਮੁੱਖਾਂ ਨਾਲੋਂ ਟੁੱਟੀਆ ਭਲੀ ਜਿੰਨਾ ਮਾਇਆ ਮੋਹ ਪਿਆਰ ਮਾਲਾ ਤੀਜਾ
1: ਪੌੜੀ ਜੀ ਜਨ ਸਭ ਤੇਰੇ ਤੂੰ ਸਭਨਾ ਰਾਸ ਜਿਸਨੂੰ ਤੂੰ ਦੇ ਤਿਸ ਤਬ ਕਿਸ ਮਿਲੇ ਕੋਈ ਹੋਰ ਸੀ ਬਣਾਈ ਤੁਦ ਪਾਸ ਤੂੰ ਏਕੋ ਦਾਤਾ ਸਭਦਾ ਹਰ ਪੈ ਅਰਦਾਸ ਜਿਸ ਦੇ ਤੁਦ ਭਾਵੇ ਤਿਸ ਦੇ ਤੂੰ ਮੰਨ ਲੈ ਸੋ ਜਨ ਸਭ ਆਸ ਸਭ ਤੇਰਾ ਚੁਜ ਵਰਤਦਾ ਦੁੱਖ ਸੁੱਖ ਤੁਦ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਭਾਵ ਦੇ ਦਰ ਸੱਚੇ ਸਤਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰੱਖਣ ਹਰ ਰਖਸੀ ਆਪਣੀ ਕਿਰਪਾ ਤਾਰ ਮਹਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਚਕਾਰ ਕਮਾਏ ਜੇ ਹਾ ਸੇਵਾ ਤੇਹ ਹੋਵੇ ਜੇ ਚੱਲੇ ਤੇ ਸਿਰ ਜਾਏ ਨਾਨਕ ਸਭ ਕੁਝ ਆਪ ਹੈ ਔਰ ਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੂੰ ਜੇਵੜ ਔਰ ਨਾ ਕੋਏ ਤੂੰ ਜੇਵੜ ਹੋਰ ਸ੍ਰੀ ਕੋਏ ਤਾਂ ਆਖੀਏ ਤੂੰ ਜੇਵੜ ਤੂੰ ਹੈ ਹੋਏ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਕਿਸ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨੜ ਕਰਨ ਸਮਰਾਧਾ ਤਾਰ ਹੈ ਤੂੰ ਆਪੇ ਮੰਗਣ ਕੋ ਮੰਗਣ ਨੂੰ ਹੱਥ ਜੋੜ ਖੜੀ ਸਭ ਹੋਏ ਤੂੰ ਜਿਵੜ ਦਾ ਤਾਰ ਮੈਂ ਕੋਈ ਨਦਣ ਆਵੇ ਤੂੰ ਸਭ ਸੇ ਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ ਸਲੋਕ ਮਹਲਾ ਤੀਜਾ ਮਨ ਪ੍ਰਤੀਤਨ ਆਈ ਸਹਿਜਨ ਲਾਗੋ ਭਾਉ ਸ਼ਬਦੇ ਸਾਧਨ ਪਾਇਓ ਮਨ ਹੜਕਿਆ ਗੁੰਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸਤ ਸਮਾਏ ਮਹਲਾ ਤੀਜਾ ਆਪਣਾ ਆਪ ਨਾ ਪਛਾਣੇ ਮੂੜਾ ਅਵਰਾਂ ਆਪ ਦੁਖਾਏ ਮੁੰਡੇ ਦੀ ਖਸਲਤ ਨਾ ਗਈ ਆ ਅੰਦੇ ਵਿਛੜ ਝੋਟਾ ਖਾਏ ਸਤਿਗੁਰ ਕੇ ਪੈ ਭੰਨ ਨਾ ਖੜਿਓ ਰਹੇ ਅੰਕ ਸਮਾਏ ਅਣ ਦਿਨ ਸਹਿ ਸਕਦ ਨਾ ਚੁੱਕੇ ਬਿਨ ਸਬਦੇ ਦੁੱਖ ਪਾਏ ਕਾਮ ਕਰੋੜ ਲੋ ਮੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਾ ਚਰਨ ਕਰ ਦੇਖਤ ਸੁਣ ਥੱਕੇ ਇਦ ਮੁੱਕੇ ਨੇੜੇ ਆਏ ਸੱਚਾ ਨਾਮ ਲੱਗੋ ਮਿੱਠਾ ਜਿਤ ਨਾਮ ਨਾਮ ਦਿਪਾਏ ਜੀਵਤ ਮਰੇ ਮਰੇ ਪੁਣ ਜੀਵੈ ਤਾਂ ਮੁਖ ਅੰਤਰ ਪਾਏ ਤੁਰ ਕਵਣ ਪਾਇਓ ਪ੍ਰਾਣੀ ਬਿਨ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਕਮਾਏ ਸਮਾਲ ਤੋਂ ਮੂੜੇ ਗਤਮਿਤ ਸ਼ਬਦੇ ਪਾਏ ਨਾਨਕ ਸਤਿਗੁਰ ਸਦੇ ਤਦੀ ਪਾਏ ਜਾਂ ਵਿੱਚੋਂ ਆਪ ਗੁਆਏ ਪੌੜੀ ਜਿਸਦੇ ਚਿਤ ਵਸਿਆ ਮੇਰਾ ਸਵਾਮੀ ਤਿਸਨੋ ਕਿਉਂ ਦੇਸਾ ਕਿਸੇ ਗਲੇ ਦਾ ਲੋੜੀਏ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸਨੋ ਧਿਆਇਂਦਿਆਂ ਕਿਵ ਨਿਮੁਖ ਘੜੀ ਮੋਹ ਮੋੜੀ ਹੈ ਜਿਨ ਹਰ ਧਿਆਇਆ ਤਿਸਨੋ ਸਰਵ ਸੁਖ ਕਲਿਆਣ ਹੋਵੇ ਹੋਏ ਨਿਤ ਸਮਝਣਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਏ ਸਭ ਦੁੱਖ ਭੁੱਖ ਰੋਗ ਹਰ ਸੇਵਕ ਸਭ ਜਣ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਜਣਾ ਕੈ ਮੂੰਹ ਡਿੱਠੇ ਜਗਤ ਲੜੇ ਤਰਿਆ ਸਭ ਲੋੜੀ ਸਲੋਕ ਮਹਲਾ ਤੀਜਾ ਸਾਰਸਨਾ ਜਲ ਜਾ ਜਿਨ ਹਰ ਕਾ ਸੁਆਵ ਨਾ ਪਾਇਆ ਨਾਨਕ ਰਸਨਾ ਸ਼ਬਦ ਵਸਾਏ ਜਿਨ ਹਰ ਹਰ ਮਨ ਵਸਾਏ ਮਹਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੇ ਹਰ ਕੇ ਨਾਏ ਪਿਆਰਿਆ ਪੌੜੀ ਹਰਿ ਆਪੇ ਠਾਕੁਰ ਸੇਵ ਭਗਤ ਹਰਿ ਆਪੇ ਕਰੇ ਕਰਾਏ ਹਰ ਆਪੇ ਵੇਖੇ ਵਿਖਸੇ ਆਪੇ ਜਿਤ ਭਾਵੇ ਤਿਤ ਲਾਏ ਹਰਿਕਣਾ ਮਾਰਗ ਪਾਏ ਆਪੇ ਹਰ ਇਕਣਾ ਉਜੜ ਪਾਏ ਹਰ ਸੱਚਾ ਸਾਹਿਬ ਸਚਿਤ ਪਾਵਸ ਕਰ ਸਵੇਖੈ ਚਲ ਤਿਸ ਪਾਏ ਗੁਰਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਲੋਕ ਮਹਲਾ ਤੀਜਾ ਦਰ ਵੇਸੀ ਕੋ ਜਾਣ ਸੇ ਵਿਰਲਾ ਕੋ ਦਰ ਵੇਸ ਜੇ ਘਰ ਘਰ ਹੰਡੇ ਮੰਗਦਾ ਤਿਕ ਜੀਵਨ ਤਿਕ ਵੇਸ ਜ ਆਸਾ ਦੇਸਾ ਤਜ ਰਹੇ ਗੁਰਮੁਖ ਭਿਖਿਆ ਨਾਉ ਤਿਸਨੂੰ ਚਰਨ ਪਖਾ ਲਈਏ ਨਾਨਕ ਹਉਂ ਬਲਹਾਰੇ ਜਾਉ ਮਹਲਾ ਤੀਜਾ ਨਾਨਕ ਧਰਮ ਰੇਖ ਫਲ ਦੋ ਪੰਖੀ ਰੂ ਆਹੇ ਆਵਤ ਜਾਤ ਨਾ ਦਿਸੇ ਨਾ ਪਰ ਪੰਖੀ ਤਾਹੇ ਬਹੁਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਨ ਹਰ ਸਟਾ ਫਲ ਰਾਤ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ ਆਪੇ ਧਰਤੀ ਸਾ ਆਪੇ ਧਰਤੀ ਆਪੇ ਰਾਖ ਆਪ ਜਮਾਏ ਪਿਸਾਵੇ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਬਹਿ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਛਿੰਗਾ ਆਪੇ ਚਲੀ ਭਰਾਵੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਜਿਸਨੂੰ ਕਿਰਪਾਲ ਹੋਏ ਹਰ ਆਪੇ ਤਿਸਨੂੰ ਹੁਕਮ ਮਨਾਵੇ ਸਲੋਕ ਮਹਲਾ ਤੀਜਾ ਕਰਮ ਧਰਮ ਸਭ ਬੰਧਨਾ ਪਾਪੁਣ ਸੰਬੰਧ ਮਮਤਾ ਮੋਹ ਸੋ ਬੰਧਨਾ ਪੁੱਤਰ ਕਲੱਤਰ ਸੋ ਧੰਦ ਜੈ ਦੇਖਾਂ ਤੈ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੇ ਅੰਧ ਮਹੱਲਾ ਚੌਥਾ ਅੰਧੇ ਚਾਨਣ ਤਾਥੀ ਜਾਂ ਸਤਿਗੁਰੂ ਮਿਲੇ ਰਜਾਏ ਬੰਧਨ ਤੋੜੈ ਸੱਚ ਵਸੇ ਅਗਿਆਨ ਅੰਧੇਰਾ ਜਾਏ ਸਭ ਕੁਛ ਦੇਖੈ ਤਿਸੇ ਕਾ ਜਿਨ ਕੀ ਆ ਤਣ ਸਾਜ ਨਾਨਕ ਸਰਣ ਕਰਤਾਰ ਕੀ ਕਰਤਾ ਰੱਖੇ ਲਾਜ ਪੌੜੀ ਜਦੋ ਆਪੇ ਥਾਟ ਕੀਆ ਬੈ ਕਰਤੇ ਤਦੋ ਪੁੱਛਣਾ ਸੇਵ ਕਬੀਆ ਤਦੋ ਕਿਆ ਲੇਵੇ ਕਿਆ ਕੋ ਲੇਵੇ ਕਿਆ ਕੋ ਦੇਵੇ ਜਾ ਅਵਰਣ ਦੂਜਾ ਕੀ ਆ ਫਿਰ ਆਪੇ ਜਗਦੂ ਪਾਇਆ ਕਰਤੇ ਦਾਨ ਸਭਨਾ ਕੋ ਦੇ ਆਪੇ ਸੇਵ ਬਣਾਏ ਨੇ ਗੁਰਮੁਖ ਆਪੇ ਅੰਮ੍ਰਿਤ ਪੀਆ ਆਵਿੰਕਾਰ ਆਕਾਰ ਹੈ ਆਪੇ ਆਪੇ ਕਰੇ ਸੁਥੀਆ ਸਲੂਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵੈ ਸਦਾ ਸਾਚਾ ਅਣਦਿਨ ਸਹਿਜ ਪਿਆਰ ਸਦਾ ਆਨੰਦ ਗਾਵੈ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਵ ਲਿਵੇ ਲਾਇਨ ਆਪੇ ਕਿਰਪਾ ਤਾਰ ਮਹੱਲਾ ਤੀਜਾ ਕਹੀਏ ਕਥੀ ਨ ਪਾਈਏ ਅਣਦਿਨ ਹੈ ਸਦਾ ਸੁਗੁਣ ਗਾਏ ਵਿਣ ਕਰਮੇ ਕਿਨੇ ਨ ਪਾਇਓ ਭੌਕ ਮੂਹੇ ਬਿਲ ਲਾਏ ਗੁਰ ਕੈ ਸ਼ਬਦ ਮਨ ਤਨ ਭੱਜੇ ਭੀਜੇ ਆਵਸੇ ਮਣ ਆਏ ਨਾਨਕ ਨ ਤ੍ਰੀ ਪਾਈ ਆਪੇ ਲੈ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਸਤੇ ਆਪ ਕਥੇ ਆਪ ਭੀਜੇ ਆਪੇ ਹੀ ਬੈ ਪੂਜੇ ਕਰਤਾ ਪਰਪੰਚ ਕਰੀਜੈ ਆਪ ਵਿਰਤੇ ਆਪ ਨਿਰਵਿਰਤੀ ਆਪੇ ਕਥ ਕਥੀਜੇ ਆਪੇ ਪੁੰਨ ਸਭ ਆਪ ਕਰਾਏ ਆਪ ਅਲਪਤ ਵਰਤੀਜੈ ਸ ਆਪੇ ਸੁਖ ਦੁਖ ਦੇਵੇ ਕਰਤਾ ਆਪੇ ਬਖਸ਼ ਕਰੀਜੈ ਸਲੋਕ ਮਹੱਲਾ ਤੀਜਾ ਸਿੱਖਾ ਚ ਅੰਦਰੋਂ ਜ਼ੋਰ ਛੱਡ ਤੂੰ ਭਾਉ ਕਰ ਚੱਲ ਗੁਆਏ ਗੁਰ ਕੇ ਭੈ ਕੇਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੇ ਮਨਿਆਏ ਸ਼ਾਂਤੀ ਵਿਚਕਾਰ ਖਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਘੁਮਾਇਆ ਮੋਹ ਹੈ ਨਾਮ ਲਗੋ ਪਿਆਰੇ ਕੂੜ ਕੁਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਖਮਾਇਆ ਧਨ ਸੰਚ ਮਰੇ ਅੰਤੇ ਅੰਤ ਹੋਏ ਸਭ ਛਾਰ ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋ ਵਿਕਾਰੀ ਨਾਨਕ ਜੀ ਮਨ ਕੁਮਾਵੇ ਸੋ ਥਾਇ ਨ ਪਵੈ ਦਰਗੇ ਹੋਏ ਖੁਆਰ ਪੌੜੇ ਆਪੇ ਖਾਣੀ ਆਪੇ ਬਾਣੀ ਆਪ ਅਖੰਡ ਪ੍ਰਵੰਡ ਕਰੇ ਆਪ ਸਮੁੰਧ ਆਪ ਐਸਾ ਕਰੇ ਆਪੇ ਵਿਚ ਰਤਨ ਤਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸਨੂੰ ਗੁਰਮੁਖ ਕਰੇ ਹਰੇ ਆਪੇ ਭੋਜਨ ਆਪ ਹੈ ਬਹੁਤਾ ਆਪੇ ਖੇਵੜ ਆਪ ਤਰੈ ਆਪੇ ਕਰੇ ਕਰਾਏ ਕਰਤਾ ਵਰਨ ਦੂਜਾ ਤੁਜੈ ਸਰੈ ਸਲੋਕ ਮਹੱਲਾ ਤੀਜਾ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਏ ਚਿੰਤ ਵਸੇ ਮਣ ਆਏ ਜਨਮ ਮਰਨ ਨੂੰ ਕੱਟੀਏ ਹੋਮੈ ਮਮਤਾ ਜਾਏ ਉੱਤਮ ਪਦਵੀ ਪਾਈਏ ਸੱਚੇ ਰਹਿ ਸਮਾਏ ਨਾਨਕ ਪੁਰੂਲ ਜਿਨ ਕੋ ਲਿਖਿਆ ਤਿੰਨਾ ਸਤਿਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਦਾ ਸਤਿਗੁਰੂ ਹੈ ਕਲ ਯੁਗ ਬਹੁਤ ਹੋਏ ਗੁਰਮੁਖ ਹੋਏ ਸੋ ਪਾਰ ਪਵੈ ਜਿਨ੍ਹਾਂ ਅੰਦਰ ਸੱਚਾ ਸੋਏ ਨਾਮ ਸੰਭਾਲੇ ਨਾਮ ਸੰਗਰੇ ਨਾਮੇ ਹੀ ਪਤ ਹੋਏ ਨਾਨਕ ਸਤਿਗੁਰੂ ਪਾਇਆ ਕਰਮ ਪ੍ਰਾਪਤ ਹੋਏ ਪੌੜ ਆਪੇ ਪਾਰਸ ਆਪੇ ਤਾ ਆਪ ਧਤ ਹੈ ਆਪ ਕੀ ਧੁਨ ਕੰਚਨ ਆਪੇ ਠਾਕੁਰ ਸੇਵਕੇ ਆਪੇ ਆਪੇ ਹੀ ਪਵ ਖੰਡਨ ਆਪੇ ਸਭ ਗੜ ਭੋਗੋਏ ਸਵਾਮੀ ਆਪੇ ਹੀ ਸਭ ਅੰਜਣ ਆਪ ਵੇਖ ਆਪ ਸਭ ਬੇਤਾ ਆਪੇ ਗੁਰਮੁਖ ਭੰਜਣ ਜਨ ਨਾਨਕ ਸਲਾਹਿ ਨ ਰਜੇ ਤੁਧ ਕਰਤੇ ਤੂੰ ਹਰ ਸੁਖਦਾਤਾ ਵਡਨ ਸਲੋਕ ਮਹੱਲਾ ਚੌਥਾ ਬਿਨ ਸਤਿਗੁਰ ਸੇਵੇ ਜੀ ਕੇ ਵੰਦਨਾ ਜੇ ਤੇ ਕਰਮ ਕਮਾਏ ਬਿਨ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਜਨ ਮੈਂ ਆਵੇ ਜਾਏ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੇ ਮਣ ਆਏ ਨਾਨਕ ਬਿਨ ਸਤਿਗੁਰ ਸੇਵੇ ਜਾਂ ਪੁਰਬੱਧੇ ਮਾਰੀਏ ਮੋਹ ਕਾਲੇ ਉੱਠ ਜਾਏ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ ਹਰਨਾ ਮਿਲ ਗਏ ਪਿਆਰੇ ਨਾਨਕ ਜਨ ਸਵਾਰ ਨੇ ਆਪਣਾ ਕੁਲ ਕਾ ਕਰਨ ਉਧਾਰ ਪੌੜੇ ਆਪੇ ਚਾੜਸਾਲ ਆਪ ਹੈ ਪਾਦਾ ਆਪੇ ਚਾਟੜੇ ਚੜਨ ਚਾਟੜੇ ਪੜਨ ਕੁਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲੇ ਕਰੇ ਸਿਆਣੇ ਇੱਕ ਤਾਂ ਪੜ ਬੁੱਝੇ ਸਵ ਆਪੇ ਇੱਕ ਤਾਂ ਆਪੇ ਕਰੇ ਇਹ ਆਣੇ ਇੱਕਣਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਭਾਣ ਤੇਰੇ ਮਨ ਸੱਚੇ ਭਾਣੇ ਜਿਨ ਆਪੇ ਗੁਰਮੁਖ ਦੇ ਵਡਿਆਏ ਸੇ ਜਿਨ ਸੱਚੀ ਦਰਗੇ ਜਾਣੇ ਸਲੋਕ ਮਰਦਾਨਾ ਪਹਿਲਾ ਕਲਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀ ਲਾਵਾਂ ਅਹੰਕਾਰ ਮਜਸ ਕੂੜੇ ਸੱਚੇ ਲੱਭ ਕੀ ਪੀ ਪੀ ਹੋਏ ਖੁਆਰ ਕਰਣੇ ਕਾ ਲਾਹਣ ਸਤਗੁਣ ਸੱਚ ਸਤਸਰ ਕਰ ਸਾਰੇ ਗੁਣ ਮੁੰਡੇ ਕਰ ਸੀਲ ਘਿਓ ਗੁਰਮ ਸਮਾਸ ਆਹਾਰ ਗੁਰੂ ਗਪਾਈ ਨਾਨਕਾ

ਪੀ ਲਾਏ ਜਮਕਾਲ ਇਤਮਾ ਤੇ ਪੀਤੇ ਨਾਨਕਾ ਬਹੁਤ ਘਟੇ ਬਹੁਤੇ ਘਟੇ ਵਿਕਾਰ ਹੈ ਗਿਆਨ ਗੁਣ ਮੈਂ ਸਲਾਹ ਮੁੰਡੇ ਭਾਉ ਮਾਸ ਆਹਾਰ ਨਾਨਕ ਏ ਭੋਜਨ ਸੱਚ ਹੈ ਸੱਚ ਨਾਮ ਅਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸਕੀ ਤਾਰ ਸਤਸੰਗ ਸੋ ਮੇਲਾ ਭਏ ਨਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਘਟੇ ਵਿਕਾਰ ਪੌੜੀ ਆਪੇ ਸੁਰਨ ਅਰਗੰ ਗੰਧਰੰਬਾ ਆਪੇ ਦਹੜ ਦਰਸ਼ਨ ਕੀ ਬਾਣੀ ਆਪੇ ਸਿਵ ਸੰਕਰਮ ਹਿੱਸਾ ਆਪੇ ਗੁਰਮੁਖਤ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਪ੍ਰੇ ਬਿਵਾਣੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਹਿ ਦਾਨੀ ਆਪੇ ਸਭਨਾ ਜੀਆਂ ਕਹਿ ਜਾਨੀ ਸਲੋਕ ਮਹੱਲਾ ਤੀਜਾ ਹੈ ਸੰਧਿਆ ਪ੍ਰਵਾਨ ਆਇਆ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਹਰ ਸਿਉ ਪ੍ਰੀਤ ਉਪਜੇ ਮਾਇਆ ਮੋਹ ਚਲਾਵੇ ਗੁਰਪ੍ਰਸਾਦੀ ਦੁਬਦਾ ਮਰੇ ਮਨੁਵਾਸਤਰੇ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨ ਮੁਖੀ ਜਿਉ ਨ ਟਿਕੇ ਮਰ ਜਨਮੇ ਹੋਏ ਖੁਆਰ ਮਹੱਲਾ ਤੀਜਾ ਪ੍ਰੇ ਪ੍ਰਯੋਗ ਕਰਤੇ ਸਭ ਜਗ ਫੇਰੀ ਮੇਰੀ ਪਿਆਸ ਨ ਜਾਏ ਨਾਨਕ ਸਤਿਗੁਰ ਮਿਲੇ ਮੇਰੀ ਪਿਆਸ ਗਏ ਫਿਰ ਪਾਇਆ ਕਰੇ ਆਏ ਪੌੜੀ ਆਪੇ ਤੰਤ ਪਰਮ ਤੰਤ ਸਵ ਆਪੇ ਆਪੇ ਠਾਕੁਰ ਦਾਸ ਪੇ ਆਪੇ ਦਸ ਅੱਠ ਪ੍ਰਾਣ ਪਾਏ ਨੇ ਆਪੇ ਆਪ ਬ੍ਰਹਮਣ ਆਵਰਾਜ ਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੀ ਦੇ ਆਪ ਅਭੁੱਲ ਨਾ ਭੁੱਲੇ ਕਬਹੀ ਸਭ ਸੱਚ ਸੁਭਾਵੇ ਸੱਚ ਥੀ ਆਪੇ ਜਿਨਾ ਬੁਝਾਏ ਗੁਰਮੁਖ ਤਿਨ ਅੰਦਰ ਦੂਜਾ ਪਰਮ ਗਿਆ ਸਲੋਕ ਮਹੱਲਾ ਪੰਜਵਾ ਹਰ ਹਰ ਹਰ ਨਾਮ ਨ ਸਿਮਰੈ ਸਾਧ ਸਾਧ ਸੰਗੋ ਤੇ ਤੈਨੂੰ ਦੇਖੇ ਜਿਨ ਕੀਤੀ ਤਿਸ ਨ ਜਾਣਨੀ ਨਾਨਕ ਫਿੱਟ ਅਲੂਣੀ ਦੇ ਮਹੱਲਾ ਪੰਜਵਾਂ ਘਟਵਸ ਚਰਨਾਰਵਿੰਦ ਸਨਾ ਜਪੇ ਗੋਪਾਲ ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇ ਗੋਪਾਲ ਪੌੜੀ ਆਪੇ ਅੜਸਰ ਤੀਰਥ ਕਰਤ ਆਪ ਕਰੇ ਇਸ਼ਨਾਨ ਆਪੇ ਸੰਜੇ ਵਰਤੇ ਸਵਾਮੀ ਆਪ ਜਪਾਏ ਨਾਮ ਆਪ ਦਿਆਲ ਹੋਏ ਪਉ ਖੰਡਨ ਆਪ ਕਰੇ ਸਵਦਾਨ ਜਿਸਨੂੰ ਆ ਗੁਰਮੁਖਿਆ ਬੁਝਾਏ ਸੋ ਸਦੀ ਦਰਗੇ ਪਾਏ ਮਾਨ ਜਿਸ ਦੀ ਪੈਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਣ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰੂ ਭੇਟੇ ਜਮੰਦ ਹੈ ਅੰਧੇ ਕਰਮ ਕੁਮਾਏ ਸ਼ਬਦੇ ਸਿਉਂ ਚਿਤਨਾ ਲਾਵੇ ਜਿਤ ਸੁਖ ਵਸੇ ਮਣਿਆਏ ਤਾਮਸ ਲੱਗਾ ਸਦਾ ਫਿਰੇ ਵਿਨਾਇਨ ਸੇ ਜਲਤ ਵਿਹਾਏ ਜੋਤਿ ਸੁਭਾਵੇ ਸੋਥੀਏ ਕਹਿ ਨਾ ਕਿਸੁ ਨ ਜਾਏ ਮਹੱਲਾ ਤੀਜਾ ਸਤਿਗੁਰੂ ਫੁਰਮਾਇਆ ਕਾਰੀਏ ਕਰੇ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲੇ ਸਾਹਿਬ ਸਦਾ ਹਜ਼ੂਰ ਹੈ ਹਉਮੈ ਕੇ ਛੋੜ ਕੱਟ ਕੇ ਅੰਤਰ ਜੋ ਧਰੇ ਘਰ ਕਾ ਨਾਮ ਅੰਮ੍ਰਿਤ ਹੈ ਦਾਰੂਏ ਲੈ ਸਤਿਗੁਰ ਕਾ ਭਾਣ ਚਿਤ ਰੱਖੋ ਸੰਜਮ ਸੱਚਾ ਨੇਹ ਨਾਨਕ ਇੱਥੇ ਸੁਖ ਹੈ ਅੰਦਰ ਰਖਸੀ ਅੱਗੇ ਹਰ ਸਿਓ ਕੇਲ ਕਰੇ ਪੌੜੀ ਆਪੇ ਭਾਰ ਅਠਾਰੈ ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪੇ ਸਭ ਸਿੰਚੇ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇਵ ਦਿਵਾਏ ਆਪੇ ਕਹਿ ਸਾਹਿਬ ਆਪੇ ਰਾਖਾ ਆਪੇ ਰਹਿ ਸਮਾਏ ਜਾ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸਨੂੰ ਤਿਰਨਾ ਥਮਾਏ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪਿਤੇ ਮਤ ਦੂਰ ਹੋਏ ਬਰੜ ਪ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਜਿਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਏ ਝੂਠਾ ਮਦ ਮੂੜ ਨਾ ਪੀਚੇ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਮਹੱਲਾ ਦੀ ਇਹ ਜਗਤ ਜੀਵਤ ਮਰੇ ਜਾਂ ਇਸ ਨੂੰ ਸੋਝੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਭ ਰਹੇ ਜਗਾਏ ਤਾਂ ਸੁਧੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰੂ ਮੇਲੇ ਸੋਏ ਗੁਰਪ੍ਰਸਾਦ ਜੀਵਤ ਮਰੇ ਤਾਂ ਫਿਰ ਮਰਨ ਨਾ ਹੋਏ ਪੌੜੇ ਜਿਸ ਦਾ ਕੀਤਾ ਸਭ ਕੁਛ ਹੋਵੇ ਤਿਸ ਨੂੰ ਪਰਵਾਹ ਨਾਹੀਂ ਕਿਸੇ ਕੇਰੀ ਹਾਰ ਜੋ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਹਤਾਜੀ ਕੱਢੇ ਤੇਰੀ ਜੇ ਤੁਦਨੋ ਸਲਾਹੇ ਸੋ ਸਭ ਕੁਛ ਪਾਵੇ ਜਿਸਨੂੰ ਕਿਰਪਾ ਨਿਰੰਜਨ ਕੇਰੀ ਸੇਵਈ ਸ਼ਾਹ ਸੱਚਾ ਵਣਜਾਰਾ ਜਿਨ ਵੱਖਰ ਲਿਦਿਆ ਹਰ ਨਾਮ ਧਨ ਤੇਰੇ ਸਭ ਤਿਸ ਨੂੰ ਸਲਾਏ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਟੇਰੀ ਸਲੋਕ ਕਬੀਰਾ ਮਰਤਾ ਜਗ ਮੁਆ ਮਰ ਬਿਨ ਜਾਣੇ ਕੋਏ ਐਸੀ ਮਰਣੀ ਜੋ ਮਰੈ ਬਹਰਣਾ ਹੋ ਮਰਣਾ ਹੋਏ ਮਹੱਲਾ ਤੀਜਾ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੁ ਨਾ ਵਿਸਰੈ
ਤਾਂ ਸਹਿਲਾ ਮਰਣਾ ਹੋਏ। ਮਰਨੇ ਤੇ ਜਗਤ ਡਰੇ, ਜੀਵਿਆ ਲੁੜੇ ਸਭ ਕੋਏ। ਗੁਰਪ੍ਰਸਾਦੀ ਜੀਵਤ ਮਰੇ, ਹੁਕਮੇ ਬੂਝੇ ਸੋਏ। ਨਾਨਕ ਐਸੀ ਮਰਨੀ ਜੋ ਮਰੇ, ਤਾਂ ਸਜੀਵਨ ਹੋਏ ਪੌੜੀ। ਜਾ ਆਪ ਕਿਰਪਾਲ ਹੋਏ ਹਰ ਸਵਾਮੀ, ਆਪਣਾ ਨਾਉ ਆ ਨਾਮ, ਤਾਂ ਆਪਣਾ ਨਾਉ ਆਪ ਹਰ ਜਪਾਵੇ। ਆਪੇ ਸਤਿਗੁਰੂ ਮੇਲੇ ਸੁਖ ਦੇਵੇ, ਆਪਣਾ ਸੇਵਕ ਆਪ ਹਰ ਭਾਵੇ। ਆਪਣਿਆਂ ਸੇਵਾ ਕੀ ਆਪ ਪਹਿਜ ਰੱਖੇ, ਆਪਣੇ ਭਗਤਾਂ ਕੀ ਪੈਰੀ ਪਾਵੇ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨ ਆਵੇ। ਜੋ ਹਰ ਕਾ ਪਿਆਰਾ, ਸੋ ਸਭਨਾ ਕਾ ਪਿਆਰਾ। ਹੁਰ ਕੀਤੀ ਝਕ ਝਕ ਆਵੇ ਜਾਵੇ। ਸਲੋਕ ਮਹੱਲਾ ਤੀਜਾ। ਰਾਮ ਰਾਮ ਕਰਤਿਆ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਅਗਮ ਗੋਚਰਿਆ ਤੁਬੜਾ, ਤੁਲਣ ਤੁਲਿਆ ਜਾਏ। ਕੀਮਤ ਕਿਨੇ ਨਾ ਪਾਈਆ, ਕਿਤੇ ਨਾ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ, ਇਨ ਬਿਦ ਵਸਿਆ ਮਣਿਆਏ। ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਸਮਾਏ। ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ ਆਏ ਮਹੱਲਾ ਤੀਜਾ। ਇਹ ਮਨ ਇਹ ਤਨ ਨਾਮ ਹੈ, ਜਿਸ ਦਾ ਸਦਾ ਸੁਖੋਏ। ਤੋਟਾ ਮੂਲ ਨਾ ਆਵੇ, ਲਾਹਾ ਸਦੇ ਹੋਏ। ਖਾਧੇ ਖਰਚੇ ਤੋਟ ਨ ਆਵੇ, ਸਦਾ ਸਦਾ ਉਹਦੇ। ਸਹਿਸਾ ਮੂਲ ਨਾ ਹੋਵੇ, ਹਣਤ ਕਦੇ ਨਾ ਹੋਏ। ਨਾਨਕ ਗੁਰੂ ਕੋ ਪਾਈ, ਜਾਂ ਕੁੰਡ ਦਰ ਕਰੇ ਪੌੜ। ਆਪੇ ਸਭ ਕਟੇਂਦਰੇ, ਆਪੇ ਹੀ ਬਾਹਰ। ਆਪੇ ਗੁਪਤ ਵਰਤਦਾ, ਆਪੇ ਹੀ ਜਾਹਰ। ਜੁਗ ਛੱਤੀ ਗੁਬਾਰ ਕਰ, ਵਰਤਿਆ ਸੁਨਾਹਰ। ਉੱਥੇ ਵੈਦ ਪੁਕਾਰਨ ਨ ਸਾਸਾ, ਆਪੇ ਹਰ ਨਰ ਹਰ। ਬੈਠਾ ਤਾੜੀ ਲਾਏ, ਆਪ ਸਭ ਦੋਹੀ ਬਾਹਰ। ਆਪਣੀ ਮਿਤ ਆਪ ਜਾਣਦਾ, ਆਪੇ ਹੀ ਗੌਰ। ਸਲੋਕ ਮਹੱਲਾ ਤੀਜਾ। ਹੋਮੇ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਜਿੱਚਰ ਵਿੱਚ ਦਮ ਹੈ, ਚਿੱਚਰ ਨਾ ਚੇਤੇ। ਇੱਕ ਇੱਕ ਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਗਿਆਨੀ ਅੰਦ ਕਮਾਏ। ਨਾਨਕ ਇੱਥੇ ਕਮਾਵੇ, ਸੋ ਮਿਲੇ ਅੱਗੇ ਪਾਏ ਜਾਏ। ਮਹੱਲਾ ਤੀਜਾ। ਤੁਰ ਖਸਮੇ ਕਾ ਹੁਕਮ ਪਾਇਆ, ਵਿਨਕ ਸਤਿਗੁਰੂ ਚੇਤਣ ਜਾਏ। ਸਤਿਗੁਰੂ ਵਾਲੇ ਅੰਤਰ ਆਵ ਰਹਿਆ, ਸਦਾ ਰਹਿ ਲਿਵ ਲਾਏ। ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਨਾਨਕੇ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਪੌੜੀ ਆਪੇ ਦਾਨਾ ਬੀਨੇ, ਆਪੇ ਬਰਦਾਨਾ। ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ। ਆਪੇ ਮੋਨੀ ਵਰਤਦਾ, ਆਪੇ ਕਿਥੇ ਗਿਆ ਨਾ। ਕੌੜਾ ਕਿਸੇ ਨ ਲੱਗੇ, ਸਭਨਾ ਹੀ ਭਾਣਾ। ਉਸਤਤ ਵਰਣ ਸਕੀਏ, ਸਤ ਸਤ ਗੁਰਬਾਣਾ। ਸਲੋਕ ਮਹੱਲਾ ਪਹਿਲਾ। ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ। ਪੁੱਤ ਜਨੂਰਾ, ਧੀ ਜਨੂਰੀ। ਜੋਰੂ ਜਿਨ੍ਹਾਂ ਦਾ ਸਿਕਦਾਰ। ਮਹੱਲਾ ਪਹਿਲਾ। ਹਿੰਦੂ ਮੂਲੇ ਭੂਲੇ ਅਖੁੱਟੀ ਜਾਏ। ਨਾਰਦ ਕਹਿਆ ਸੇ ਪੂਜ ਕਰਾਈ, ਅੰਧੇ ਗੂੰਗੇ ਅੰਧੇ ਅੰਧਾਰ। ਪੱਥਰ ਲੈ ਪੂਜ ਪਾਥਰ ਲੈ ਪੂਜੈ ਮੁਕਤ ਗੁਵਾਰ। ਉਹ ਜਾਂ ਆਪ ਡੁੱਬੇ, ਤੁਮ ਕਹਾਂ ਤਰਾਂ ਮਨਹਾਰ। ਪੌੜੀ ਸਭ ਕੋ ਤੇਰੇ ਵਸ ਹੈ, ਤੂੰ ਸੱਚਾ ਸ਼ਾਹ। ਭਗਤ ਰਤੇ ਰੰਗ ਏਕ ਕੈ, ਪੂਰਾ ਵੇਸਾ। ਅੰਮ੍ਰਿਤ ਭੋਜਨ ਨਾਮ ਹਾਰ, ਰਜ ਰਜਨ ਖਾਓ। ਸਭ ਪਦਾਰਥ ਪਾਏ ਨੇ ਸਿਮਰਨ, ਸਚ ਲਾਓ ਸੰਤ ਪਿਆਰੇ ਪਾਰੂ। ਨਾਨਕ ਹਰਗ ਮਗਾ। ਸਲੂਕ ਮਹੱਲਾ ਤੀਜਾ। ਸਭ ਕੁਛ ਹੁਕਮੇ ਆਮਦਾ, ਸਭ ਕੁਛ ਹੁਕਮੇ ਜਾਏ। ਜੇ ਕੋ ਮੂਰਖ ਆਪੂ ਜਾਣੇ, ਅੰਧਾ ਅੰਧ ਕਮਾਏ। ਨਾਨਕ ਹੁਕਮ ਕੋ ਗੁਰਮੁਖ ਬੁੱਝੇ, ਜਿਸਨੂੰ ਕਿਰਪਾ ਕਰੇ ਰਜਾਏ। ਮਹੱਲਾ ਤੀਜਾ। ਸੋ ਜੋਗੀ ਜੁਗ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਵੇ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਘੱਟ ਪ੍ਰਗਟ ਹੋਏ। ਪੌੜੀ ਆਪੇ ਜੰਦੂ ਬਾਣੇ, ਆਪੇ ਆਧਾਰ। ਆਪੇ ਸੁਖ ਭਾਲੀਏ, ਆਪੇ ਪਾਸਾ। ਆਪ ਕਾਤੀ ਹੋਏ ਰਹੇ, ਆਪੇ ਵੜ ਪਰਿਵਾਰ। ਨਾਨਕ ਮੰਗੇ ਦਾਨ ਹਰ, ਸੰਤਾਂ ਰੇ ਨਾਰ। ਹੋਰ ਦਾ ਤਾਰ ਨਾ ਸੂਜੇ, ਤੂੰ ਦੇਵਨ ਹਾਰ ਸ਼ੁੱਧ। ਇੱਕ ਓਂਕਾਰ ਸਤਨਾਮ ਕਰਤਾ, ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤਾ ਜੂਨੀ ਸਾਹਿਬ ਹੰ ਗੁਰੂ ਪ੍ਰਸਾਦ। ਰਾਗ ਵਡਹੰਸ ਮਹੱਲਾ ਪਹਿਲਾ। ਕਰ ਪਹਿਲਾ ਅਮਲੀ ਅਮਲ ਨਾਮ ਬੜੇ, ਮੱਛੀ ਨੀਰ ਨਾ ਹੋਏ। ਜੋ ਰੱਤੇ ਸਹਿ ਆਪਣੇ, ਤਿੰਨ ਭਾਵੇ ਸਭ ਕੋਏ। ਹੋਂ ਵਾਰੀ ਵੰਜਾ ਖਣੀ ਵੰਜਾ, ਤਾਂ ਸਾਹਿਬ ਕੇ ਨਾਮ ਰਹਾ। ਸਾਹਿਬ ਸਫਲ ਰੁਖੜਾ, ਅੰਮ੍ਰਿਤ ਜਾ ਕਰਨਾ। ਉਹ ਜਿਨ ਪੀਆ ਸਹਿ ਤ੍ਰਿਪਤ ਪਇਓ, ਤਿਨ ਬਲ ਹਾਰੇ ਜਾਓ। ਮੈਂ ਕੀ ਨਦਰਣ ਆਵਹੀ, ਵਸੇ ਹਬੀਆਂ ਨਾਲ। ਤਿਖਾਂ ਤਿਹਾਈਆਂ ਕਿਉਂ ਲਹੇ, ਜਾਂ ਸਰ ਪਿੱਤਰ ਪਾਲ ਪੌੜ। ਨਾਨਕ ਤੇਰਾ ਬਾਣੀਆ, ਤੂੰ ਸਾਹਿਬ ਮੈਂ ਰਾਸ। ਮਨ ਤੇ ਧੋਖਾ ਤਾਲ ਹੈ, ਜਾਂ ਕਹਿ ਸਿਫਤ ਕਰੇ ਅਰਦਾਸ।
ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸੋਹਰਾ ਵਿਆ ਅਨਿਰਗੁਣ ਕੂਕੇ ਕਾਏ ਜੋ ਗੁਣਵੰਤੀ ਥੀ ਰਹੇ ਤਾਂ ਵੀ ਸੋਹਰਾਵਣ ਜਾਏ ਮੇਰਾ ਕੰਤਰ ਸਾਲੋ ਕੀ ਧਨ ਅਵਰਾਸਾ ਗਾਵੇ ਜੇ ਰਾਵੇ ਜੀ ਰਹਾਉ ਕਰਣੀ ਕਾਵਣ ਜੇ ਥੀ ਜਉਣ ਤਾਗਾ ਹੋਏ ਮਾਨਕ ਮੋਲਣ ਪਾਈਏ ਲੀਜੇ ਚਿਤ ਪਰੋਏ।

ਵੜਹੰਸ ਮਹੱਲਾ ਪਹਿਲਾ ਘਰ ਤੀਜਾ ਮੋਰੀ ਰੁੰਚਨ ਲਾਇਆ ਭੈਣੇ ਸਾਹਮਣੇ ਆਇਆ ਤੇਰੇ ਮੁੰਦ ਕਟਾਰੇ ਜੀਵੜਾ ਤਿੰਨ ਲੋਭੀ ਲੋਭ ਲੁਹਾਏ ਤੇਰੇ ਦਰਸ਼ਨ ਮਿਟੋ ਖਣੀਐ ਮੰਜਾ ਤੇਰੇ ਨਾਮ ਮਿਟੋ ਕੁਰਬਾਨੋ ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਾਣੋ ਚੂੜਾ ਪੰਨ ਪਲੰਘ ਸੋਣ ਮੰਦੈ ਸਣਬਾਹੀ ਸਣਬਾਹਾ ਏਤੇ ਵਿਸ ਕਰਿੰਦੀ ਮੁੰਦੇ ਸੋਹਰਾ ਤੂੰ ਅਵਰਾਹਾ ਨਾ ਮਨੀਰ ਨਾ ਚੂੜੀਆਂ ਨਾ ਸੇ ਵੰਗੜੀਆਂ ਜੈ ਜੋ ਸੇ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ ਸਭ ਸਹੀਆਂ ਸੋ ਰਾਵਣ ਗਈਆਂ ਹੋਂ ਦਾਦੀ ਕੇ ਦਰਜਾ ਆਲੀ ਹੋਂ ਖਰਿਸ ਦਰਜੀ ਤੈ ਸੇਕ ਨਾ ਭਾਵਾਂ ਮਾਨ ਗੁੰਦਾਈ ਪੱਟੀਆਂ ਭਰੀਆਂ ਮਾਠ ਗੁੰਦਾਈ ਭਰੀ ਪੱਟੀਆਂ ਭਰੀਆਂ ਮਾਂ ਕੁੰਦੂ ਸੰਦੂਰੇ ਅੱਗੇ ਗਈ ਨਾ ਮੰਨੀਆਂ ਮਰੋ ਵਸੂਰ ਵਸੂਰੇ ਜੋ ਰਵੰਦੀ ਸਾ ਮੈਂ ਰਵੰਦੀ ਸਭ ਜਗਰੂਨਾ ਰੁਣ ਰਿਵਣ ਪਖੇਰੂ ਇੱਕ ਨਾ ਰੁਨਾ ਮੇਰੇ ਤਣਕਾ ਬਿਰਹਾ ਜਿਨਹੋਂ ਪਰੇ ਵਿਛੋੜੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾ ਤੂੰ ਜਿਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨਿੰਦੜੀਏ ਮੈਂ ਤੋ ਸਹਿ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਨ ਸਿਰ ਸੇਵ ਕਰੀਜੈ ਕਿਉਂ ਨ ਮਰੀਜੈ ਜੀੜਾ ਨਾ ਦੀਜੈ ਜਾ ਸੋ ਪਿਆ ਵਿਡਾਣਾ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਨ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀੜਾ ਨਾ ਦੀਜੈ ਜਾ ਸੋ ਪਿਆ ਵਿਡਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ: ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਪੰਜਨ, ਗੁਰਦੇਵ ਬੰਤਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤਰ ਨਰੋਦਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੰਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦ

0: ਸਿਮਰਨ ਗਰਭ ਨਾ ਵਸੈ
1: ਸਿਮਰਨ ਦੁਖ ਜਮ ਨਸੈ
0: ਪ੍ਰਭ ਕੇ ਸਿਮਰਨ ਕਾਲ ਪਾਰ ਹਰੈ
1: ਪ੍ਰਭ ਕੇ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੇ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧਕੈ ਸੰਗ
1: ਸਰਨ ਨਾਨਕ ਰੰਗ
0: ਪ੍ਰਭ ਕੇ ਸਿਮਰਨ ਰੇਤ ਸਿੱਧ ਨੌ ਨਿਦ
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ
0: ਪ੍ਰਭ ਕੇ ਸਿਮਰਨ ਜਪ ਤਾ ਪੂਜਾ
1: ਪ੍ਰਭ ਕੇ ਸਿਮਰਨ ਬਿਨਸੇ ਦੂਜਾ
0: ਪ੍ਰਭ ਕੇ ਸਿਮਰਨ ਤੀਰਥ ਇਸਨਾਨੀ
1: ਪ੍ਰਭ ਕੇ ਸਿਮਰਨ ਧਰਗੈ ਮਾਨੀ
0: ਪ੍ਰਭ ਕੇ ਸਿਮਰਨ ਹੋਏ ਸੋ ਪਲਾ
1: ਪ੍ਰਭ ਕੇ ਸਿਮਰਨ ਸੋ ਫਲ ਪਲਾ
0: ਸੇ ਸਿਮਰੇ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੇ ਸਿਮਰਨ ਉਦਰੇ ਉੱਚਾ
0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੈ
1: ਪ੍ਰਭ ਕੇ ਸਿਮਰਨ ਸਭ ਕੇ ਸੂਝੇ
0: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੇ ਸਿਮਰਨ ਪੂਰਨ ਆਸਾ
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸ ਦਸਨਾ
0: ਪ੍ਰਭ ਕੋ ਸਿਮਰੇ ਸੇ ਧਨਵਾ

0: ਐਸਾ ਨਾਮਾ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਏ
0: ਛੂਟਤ ਨਹੀਂ ਕੋਟ ਲਖ ਵਾਹੀ
1: ਨਾਮ ਜਪਤੈ ਭਾਰ ਪਰਾਹੀ
0: ਆਨਕ ਵਿਗੰਜੈ ਆਏ ਸੰਗਾਰੈ
1: ਹਰ ਕਾ ਨਾਮ ਤਤਕਾਲੇ ਉਧਾਰੇ
0: ਆਨਕ ਜੋਨ ਜਨ ਮੈਂ ਮਰ ਜਾਮ
1: ਨਾਮ ਜਪਤ ਪਾਵੇ ਵਿਸ਼ਰਾਮ
0: ਹਾਂ ਮੈਲਾ ਮਲ ਕਬੂ ਨਾ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੇ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧਕੇ ਸੰਗ
0: ਜਿਹ ਮਰ ਕੇ ਗਨੇ ਜਾਹੇ ਨਾ ਕੋਸਾ
1: ਹਰ ਕਾ ਨਾਮ ਸੰਗ ਤੋਸਾ
0: ਜਿਹ ਪੈਂਦੇ ਮਹਾ ਅੰਧ ਗਵਾਰਾ
1: ਹਰ ਕਾ ਨਾਮ ਸੰਗ ਗੁਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਜਾਨੂ
1: ਹਰ ਕਾ ਨਾਮ ਤਹਿ ਨਾਲ ਪਛਾਨੂ
0: ਜਿਹ ਨਾਲ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੂੰ ਪਰਸ਼ਾਮ
0: ਜਹਾਂ ਤਰਖਾ ਮਨ ਤੁਜ ਕਰ ਖੈ
1: ਤੈ ਨਾਨਕ ਹਰ ਹਰ

0: ਜਾ ਪ੍ਰਤਾਪ ਗਿਆਨ ਸਭ ਧਿਆਨ
1: ਸਿਮਰਤ ਵਿਗਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਅਭਿਆਸ ਮਦਰੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੁੰਨ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ

0: ਉੱਚਾ
1: ਜਾਂ ਕਾ ਮਨ ਹੋਏ ਸਗਲ ਕਿਰੀਨਾ
0: ਹਰ ਹਰ ਨਾਮ ਤੇ ਘਟ ਘਟ ਜੀਨਾ
1: ਮਨ ਆਪਣੇ ਤੇ ਬੁਰਾ ਮਟਾਨਾ
0: ਵੇਖੇ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਮਦ੍ਰਿਸ਼ਟ

0: ਰਾਵਣ ਹਾਰ ਸੁਆਮੀ
1: ਸਗਲ ਕਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨੋ ਆਪੇ
1: ਆਪਣੇ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਵ ਧਰਮ ਮਹਿ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮਹਿ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹੀਰਿਆ
0: ਸਗਲ ਉਦਮ ਮਹਿ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮਹਿ ਅੰਮ੍ਰਿਤ ਬਾਣੀ
1: ਹਰ ਕੋ ਜਸਰ ਮਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ
1: ਨਾਨਕ ਜੈ ਕਟ ਬਸੇ ਹਰ ਨਾਮ ਸਲੋਕ
0: ਨਿਰਗੁਣੀ ਯਾਰ ਇਹ ਆਨਿਆ।

0: ਚੇਤ ਪਰਾਨੀ
1: ਕਵਨ ਮੂਰਤੇ ਕਵਰ ਦਿਸਤਾਨੀ
0: ਜਿੰਤੂ ਸਾਧ ਸਵਾਰ ਸਿਗਾਰਿਆ
1: ਹਰ ਬਗਨ ਮੈਂ ਜਿਨੇ ਉਭਾਰਿਆ
0: ਬਾਰ ਬਵਸਤਾ ਤੁਝੇ ਪਿਆਰ ਹੈ ਦੂਧ
1: ਭਾਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆਉ ਉਪਰ ਸਾਕ ਸੈਨ
1: ਮੋਕਾ ਪਿਆਉ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨਾ ਬੁਝੈ
1: ਬਖਸ਼ ਲਿਓ ਤੋ ਨਾਨਕ ਸੀਜੈ
0: ਜੇ ਪ੍ਰਸਾਦ ਤਰ ਉਪਰ ਸੁਖ ਵਸੈ
1: ਸੋਤ ਪ੍ਰਾਗ ਮੀਤ ਬਣਤਾ ਸੰਗ ਹਸੈ
0: ਜੇ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਾਵਨ ਪਾਵਕ ਅਮੁਲਾ
0: ਜੇ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰਨ ਨੇਤਰ ਰਸਨਾ
1: ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦ ਅੰਤ ਜੋ ਰਾਖਣ ਹਾਰ
1: ਤਿਸੇ ਪ੍ਰੀਤ ਨ ਕਰੇ ਗਵਾਰ
0: ਜਾਂ ਕੀ ਸੇਵਾ ਨਵਨਿਧ ਪਾਵੈ

0: ਦਿਆ ਗਿਆਨ
1: ਸਦਾ ਸਦਾ ਇਹੋ ਭੁੱਲਣ ਹਾਰ
0: ਨਾਨਕ ਰਾਖਣ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ
0: ਜੋ ਹੋਵਨ ਸੋ ਦੂਰ ਪਰਾਨੈ
1: ਛੋੜ ਜਾਏ ਤਿਸਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਗਤ ਪ੍ਰੀਤ ਪਸੰਦ ਸੰਗ ਹੋਏ
1: ਅੰਧ ਕੂਪ ਮਹਿ ਪਤ ਬਿਕਰਾਲ
0: ਨਾਨਕ ਕਾੜ ਲਿਓ ਪ੍ਰਭ ਦਿਆਲ
1: ਕਰਤੂਤ ਪਸੂ ਕੀ ਮਾਨਸ ਜਾਲ
0: ਲੋਕ ਅਵਚਾਰਾ ਕਰੇ ਦਿਨ ਰਾਤ
1: ਬਾਹਰ ਪੇਖ ਅੰਤਰ ਮਲ ਮਾਇਆ
0: ਸ਼ਬਦ ਨਾਹੀ ਕਛ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ ਨਾਮ
0: ਅੰਤਰ ਵਿਆਪੇ ਲੋਭ ਸਵਾਨ
1: ਅੰਤਰ ਅਗਨ ਬਾਹਰ ਤਨ ਸੁਆਹਾ
0: ਕਾਲ ਪਾਥਰ ਕੈਸੇ ਤਰੇ ਅਥਾਹ
1: ਜਾਂ ਕੈ ਅੰਤਰ ਵਸੇ ਪ੍ਰਭ ਆਪ
0: ਨਾਨਕ ਤੇਜਨ ਸਹਿਜ ਸਮਾਤ
1: ਸੁਨ ਅੰਧਾ ਕੈਸੇ ਮਾਰਗ ਪਾਵੈ
0: ਕਰਗੈ ਲਿਓ ਓੜ ਨਿਵਾਵੈ
1: ਕਹਾਂ ਬਿਜਾਰਤ ਬੂਝੇ ਡੋਰਾ
0: ਨਿਸਕਈ ਹੈ ਤੋ ਸਮਝੇ ਭੋਰਾ
1: ਕਹਾਂ ਬਿਸਨ ਪਦ ਗਾਵੈ ਗੋਂਗ
0: ਯਤਨ ਕਰੇ ਤੋ ਪੀ ਸੁਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ
0: ਨਹੀਂ ਹੋ ਤੁਹਾ ਉਸ ਗਵਨ
1: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਕਰੈ
1: ਸੰਗ ਸਹਾਈ ਸੋ ਆਵੈ ਨਾ ਚੀਤ
0: ਜੋ ਵੈਰਾਈ ਤਾਂ ਸੋ ਪ੍ਰੀਤ
1: ਬਲੁਆ ਕੇ ਗ੍ਰਹਿ ਭੀਤਰ ਵਸੈ
0: ਆਨੰਦ ਕੇ ਮਾਇਆ ਰਸੈ
1: ਦ੍ਰਿੜ ਕਰ ਮਾਨੇ ਮਨੇਹ ਪ੍ਰਤੀਤ
0: ਕਾਲ ਨਾ ਆਵੇ ਮੂੜੇ ਚੀਤ
1: ਵੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਹਾ ਲੋਭ ਧਰੋਹ
1: ਆਹੂ ਜੁਗਤ ਬਿਹਾਨੇ ਕੇ ਜਨਮ
0: ਨਾਨਕ ਰਾਖਿਓ ਆਪਣ ਕਰ ਕਰਮ
1: ਤੂੰ ਠਾਕਰ ਤੂੰ ਭੈ ਅਰਦਾਸ
0: ਜਿਉ ਪਿੰਡ ਸਭ ਤੇਰੀ ਰਾਸ
1: ਤੂੰ ਮਾਤ ਪਿਤਾ ਹਮ ਬਾਰਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਕਨੇਰੇ
1: ਕੋਈ ਨਾ ਜਾਣੇ ਤੁਮਰਾ ਅੰਤ
0: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੇ ਸੂਤ

0: ਜਿਸਨ ਆਪਣਾ ਹੁਕਮ ਮਨਾਇਆ
1: ਸਰਬ ਥੋਕ ਨਾਨਕ ਤਿਨ ਪਾਇਆ
0: ਅਗੰਤ ਸਾਉ ਆਪਣੀ ਦੇ
1: ਰਾਸ
0: ਆਪਣੀ ਮਾਨ ਕਾਸ਼ ਬਾਹਰ ਸਾਉ ਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੇ
1: ਵਿਸ਼ਵਾਸ ਨਾ ਹੋਵੇ
0: ਜਿਸਕੀ ਵਾਸਤੇ ਆਗੈ ਰੱਖ

0: ਦਿਲ ਕੀ ਛਾਇਆ ਸਿਉ ਰੰਗ ਲਾਵੇ,
1: ਉਹ ਬਿਨ ਸੇਉ ਮਨ ਪਛਤਾਵੇ,
0: ਜੋਦੀ ਸੇ ਸੋ ਚਾਲਣ ਹਾਰ,
1: ਲਪਿਉ ਹੋਤੈ ਅੰਧ ਹਜ਼ਾਰ,
0: ਬਤਾਉ ਸਿਉ ਜੋ ਲਾਵੇ ਨੇਹ,
1: ਕਾਕੋ ਵਾਤ ਨ ਆਵੇ ਕੇ,
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ,
1: ਕਰ ਕਿਰਪਾ ਨਾਨਕ ਆਪ ਲੈ ਲਾਈ,
0: ਮਿਥਿਆ ਤਨ ਧਨ ਕਟੰਬ ਸਵਾਇਆ,
1: ਮਿਥਿਆ ਹੋਮੇ ਮਮਤਾ ਮਾਇਆ,
0: ਮਿਥਿਆ ਰਾਜ ਜੋਵਨ ਤਨ ਮਾਰ,
1: ਮਿਥਿਆ ਕਾਮ ਕ੍ਰੋਧ ਵਿਕਰਾਰ,
0: ਮਿਥਿਆ ਰਾਥਾ ਸਤੀ ਅਸ ਵਸਤਰਾ,
1: ਮਿਥਿਆ ਰੰਗ ਸੰਗ ਮਾਇਆ ਵੇਖ ਹਸਤਾ,
0: ਮਿਥਿਆ ਤ੍ਰੋਹ ਮੋਹ ਅਭਿਮਾਨ,
1: ਮਿਥਿਆ ਆਪਸ ਉਪਰ ਕਰਤ ਗੁਮਾਨ,
0: ਅਸਤਰ ਭਗਤ ਸਾਧ ਕੀ ਸਰਨ,
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ,
0: ਮਿਥਿਆ ਸਰਵਨ ਪਰ ਨਿੰਦਾ

0: ਸਰਪਦੀ
1: ਸਾਧਕੇ ਸੰਗ ਮੁਖ ਊਜਲ ਹੋਤ
0: ਸਾਧ ਸੰਵਰ ਸਗਲੀ ਖੋਤ
1: ਸਾਧਕੇ ਸੰਗ ਮਿਟੇ ਅਭਿਮਾਨ
0: ਸਾਧਕੇ ਸੰਗ ਪ੍ਰਗਟੇ ਸੁਗਿਆਨ
1: ਸਾਧਕੇ ਸੰਗ ਪੁਜੇ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਿਬੇਰਾ
1: ਸਾਧਕੇ ਸੰਗ ਪਾਏ ਨਾਮ ਰਤਨ
0: ਸਾਧਕੇ ਸੰਗ ਉਪਰ ਜਤਨ
1: ਸਾਧਕੀ ਮਹਿਮਾ ਬਰਨੇ ਕੌਣ ਪਰਾਣੀ
0: ਨਾਨਕ ਸਾਧਕੀ ਸੋਭਾ ਪ੍ਰਮਾਹੇ ਸਮਾਨੀ
1: ਸਾਧਕੇ ਸੰਗ ਅਗੋਚਰ ਮਿਲੇ
0: ਸਾਧਕੇ ਸੰਗ ਸਦਾ ਪ੍ਰਫੁੱਲੇ
1: ਸਾਧਕੇ ਸੰਗ ਆਵੇ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧਕੇ ਸੰਗ ਮਨੋਹਰ ਬੈਨ
1: ਸਾਧਕੇ ਸੰਗ ਨਾ ਕਤਹੂ ਧਾਵੇ
0: ਸਾਧ ਸੰਗ ਅਸਥਿਤ ਮਨ ਪਾਵੇ
1: ਸਾਧਕੇ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਰਾਸ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ

0: ਸਾਧਕ ਸੰਗਤ ਜੇ ਸਭ ਆਪ
1: ਆਪੇ ਜਾਣੇ ਸਾਧ ਵਡਾਈ
0: ਨਾਨਕ ਸਾਧ ਪ੍ਰਭੂ ਅਨਿਆਈ
1: ਸਾਧਕ ਸੰਗ ਨਾ ਕਬੂ ਧਾਵੇ
0: ਸਾਧਕ ਸੰਗ ਸਦਾ ਸੁਖ ਪਾਵੇ
1: ਸਾਧ ਸੰਗ ਵਸਤੈ ਅਗੋਚਰ ਲਹਿ
0: ਸਾਧੂ ਕੇ ਸੰਗ ਅਜਰ ਸਹਿ
1: ਸਾਧਕ ਸੰਗ ਵਸੇ ਥਾਨ ਉੱਚੈ
0: ਸਾਧੂ ਕੇ ਸੰਗ ਮਹਿਲ ਪਹੁੰਚੇ
1: ਸਾਧਕ ਸੰਗ ਦ੍ਰਿੜੇ ਸਭ ਧਰਮ
0: ਸਾਧਕ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧਕ ਸੰਗ ਸਭ ਕੁਲ ਆਧਾਰ ਹੈ
0: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਕਾਰੇ
1: ਸਾਧੂ ਕੈ ਸੰਗ ਸੋ ਤਨ ਪਾਵੇ
0: ਜਿਸ ਤਨ ਤੇ ਸਰਬ ਕੋ ਬਰਸਾਵੇ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧਕ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ
0: ਨਾਨਕ ਸਾਧਕ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਧੋਤ ਨਿਹਾਲ
1: ਸਾਧਕ ਸੰਗ ਕਲੂਖਤ ਹਰੈ
0: ਸਾਧਕ ਸੰਗ ਨਰਕ ਪਰ ਹਰੇ
1: ਸਾਧਕ ਸੰਗ ਈਹਾ ਊਹਾ ਸਹੇਲਾ
0: ਸਾਧ ਸੰਗ ਵਿਸ਼ਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ
0: ਸਾਧਕ ਸੰਗ ਨ ਵਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਧ ਵਸੈ
0: ਨਾਨਕ ਉਦਰੇ ਸਾਧ ਸੁਲਸੈ
1: ਸਾਧਕ ਸੰਗ ਸੁਨੋ ਹਰ ਨਾਮ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧਕ ਸੰਗ ਨ ਮਨ ਤੇ ਵਿਸਰੈ
0: ਸਾਧ ਸੰਗ ਸਰ ਪਰ ਨਿਸਰੈ
1: ਸਾਧਕ ਸੰਗ ਲੱਗੇ ਪ੍ਰਭ ਮੀਠਾ
0: ਸਾਧੂ ਕੇ ਸੰਗ ਘੜ ਘੜ ਡੀਠਾ
1: ਸਾਧ ਸੰਗ ਪੈ ਆਗਿਆਕਾਰੀ
0: ਸਾਧ ਸੰਗਤ ਪਈ ਹਮਾਰੀ
1: ਸਾਧ ਕੇ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੇ
0: ਜੇਤਾ ਸੁਣੇ ਤੇ ਤਾ ਬਖਿਆਨੇ
1: ਸਾਧ ਕੀ ਉਪਮਾ ਤਹਿ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਊਚ ਤੇ ਉੱਚੀ
1: ਸਾਧ ਕੀ ਸੋਭਾ ਸਾਧ ਬਨ ਆਈ
0: ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋ

0: ਨਿਮਕ ਨਿਮਕ ਠਾਕਰ ਨਮਸਕਾਰ ਮਿਥਿਆ ਨਾਹੀ ਰਸਨਾ ਪਰਸ
1: ਮਨ ਮੇ ਪ੍ਰੀਤਨ ਰੰਜਨ ਦਰਸ
0: ਪਾਤਰ ਰੂਪ ਨ ਪੇਖੈ ਨੇਤਰ
1: ਸਾਖੀ ਟਹਿਰ ਸੰਸੰਗੇਤ
0: ਕਾਨਾ ਸੁਨੇ ਕਾਹੂ ਕੀ ਨਿੰਦਾ
1: ਸਭੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਟਰੈ
0: ਇੰਦਰੀ ਜਿਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪਰਸਾਨ
1: ਜਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਹਿ ਕਰਮ
1: ਜਿਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਗਤ ਕੀਰਤਨ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜੇ ਪਾਵੈ
1: ਨਾਨਕੋ ਵੈਸ਼ਨੋ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਵਿੰਸੇ ਸਗਲਾ ਪਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਭਗਵਤੀ ਕੀ ਮਤ ਉੱਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ ਤਨ ਅਰਪੇ ਵਿਸ਼ਨ ਪ੍ਰੀਤ
0: ਹਰ ਕੇ ਚੰਨ ਹਿਰਦੈ ਵਿਸਾ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
0: ਸੋ ਪੰਡਿਤ ਜੋ ਮਨ ਪ੍ਰਬੋਧੈ
1: ਰਾਮ ਨਾਮ ਆਤਮ ਮਹਿਸੂਦੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋ ਨ ਆਵੇ
0: ਵੇਦ ਪ੍ਰਾਣ ਸਿਮਰਤ ਬੂਝੇ ਮੂਲ
1: ਸੁਖਮ ਮੈਂ ਜਾਣੇ ਅਸਥੂਲ
0: ਚੌਵਨ ਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਵ ਕੋ ਗਿਆਨ
1: ਚੌਵਨ ਨਾਮੇ ਜਪੇ ਕੋ ਨਾਮ
0: ਜੋ ਜੋ ਜਪੇ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੇ ਜਨ ਕੋਏ
0: ਕਰ ਕਿਰਪਾ ਅੰਤਰ ਔਰ ਧਾਰੈ
1: ਪਾਸ ਪ੍ਰੇਮ ਮੁਕਤ ਪਾਤਰ ਕੋ ਤਾਰੇ
0: ਸਰਵ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਸਾਧ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਦਾਸ ਕੋ ਸਭ ਸੋ ਜੀ ਪਰੇ
0: ਸਗਲ ਸੰਗ ਆਤਮ ਉਦਾਸ।

0: ਕੋਟ ਕੀ ਨੇ ਬਹੁ ਪਾਤ, ਤਾਂ ਕਾ ਅੰਤ ਨਾ ਜਾਣੇ ਕੋਇ,
1: ਆਪੇ ਆਪ ਨਾਨਕ ਪ੍ਰਭ ਸੋਇ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ, ਕਈ ਕੋਟ ਤਤ ਕੇ ਬੇਤੇ, ਕਈ ਕੋਟ ਨਾਮ ਰਸ ਪੀਵੈ, ਕਈ ਕੋਟ ਨਾਮ ਗੁਣ ਗਾਵੈ, ਆਪਣੇ ਜਨ ਕੋ ਸਾਹ ਸਾਹ ਸਮਾਰੇ।

0: ਨਾਨਕ ਰਾਵਣ ਕਰਨੇ
1: ਜੋ ਤਿਸ ਭਾਵੇ ਸੋਈ ਹੋਗ
0: ਖਿਨਵੇ ਥਾਪ ਅਥਾਪਣ ਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਤਾਰ ਅਤਾਰ ਰਹਾਵੇ
1: ਹੁਕਮੇ ਉਪਜੇ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ।

0: ਪਥ
1: ਪ੍ਰਾਪਾ ਵੈ ਤਾ ਪਤ ਤੋ ਉਧਾਰ ਹੈ
0: ਆਪ ਕਰੇ ਆਪਣ ਵਿਚਾਰੇ
1: ਦੋਹਾਂ ਸਿਰਿਆਂ ਕਾ ਆਪ ਸੁਆਮੀ
0: ਖੇਲੇ ਬਿਖਸੇ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਕਾਮ ਮਨੁੱਖ ਤੇ ਕਿਆ ਹੋਏ ਆਵੇ
0: ਜੋ ਤਿਸ ਭਾਵੈ ਸੋਈ ਕਰਾਵੇ
1: ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ
0: ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ
0: ਜੇ ਜਾਣਤ ਆਪਣ ਆਪ ਬਚੈ
1: ਪਰਮੇ ਭੂਲਾ ਦੇ ਦਿਸ ਧਾਵੈ
0: ਨਿਮਖ ਮਾਏ ਚਰ ਕੁੰਠ ਫਿਰਿ ਆਵੇ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇਜਨ ਨਾਮ ਮਿਲੇ
1: ਖਿਨਮੇ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਰਿਸਕ ਛੂ ਨਾ ਆਵੇ
0: ਤਿਸ ਤਤਕਾਲ ਦੇ ਦਿਸ ਪ੍ਰਗਟਾਵੇ
1: ਜਾਂ ਕੋ ਆਪਣੇ ਕਰੇ ਬਖਸੀਸ
0: ਤਾਂ ਕਾ ਲੇਖਾ ਨਾ ਗਨੇ ਜਗਦੀਸ
1: ਜਿਉ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ
1: ਆਪਣੀ ਬੰਤ ਆਪ ਬਣਾਈ
0: ਨਾਨਕ ਜੀਵੇ ਦੇਖ ਬੜਾਈ
1: ਇਸ ਕਾ ਬਾਲ ਨਾਹੀ ਇਸ ਹਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਉ
0: ਜੋ ਤਿਸ ਭਾਵੇ ਸੋਈ ਪੰਥੀਓ
1: ਕਬੂ ਊਚ ਨੀਚ ਮਹਿ ਵਸੇ
0: ਕਬੂ ਸੋ ਹਰ ਖਰੰਗ ਹਸੇ
1: ਕਬੂ ਨਿੰਦ ਚਿੰਦ ਵਿਵਹਾਰ
0: ਕਬੂ ਊਬ ਆਕਾਸ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ
1: ਕਬੂ ਨਿਰਤ ਕਰੇ ਬਹੁ ਪਾਤ
0: ਕਬੂ ਸੋਏ ਰਹੇ ਦਿਨ ਰਾਤ
1: ਕਬੂ ਮਹਾ ਕ੍ਰੋਧ ਵਿਕਰਾਲ
0: ਕਬੂ ਸਰਬ ਕੀ ਹੋ ਤਰਵਾਲ
1: ਕਬੂ ਹੋਏ ਬਹਿ ਬਡ ਰਾਜਾ
0: ਕਬੂ ਭਿਖਾਰੀ ਨੀਚ ਕਾ ਸਾਜਾ
1: ਕਬੂ ਅਪ ਕੀਰਤ ਮਹਿ ਆਵੇ
0: ਕਬੂ ਭਲਾ ਭਲਾ ਕਹਾਵੇ
1: ਜੋ ਪ੍ਰਭ ਰਾਖੈ ਤਿਵ ਹੀ ਰਹੇ
0: ਗੁਰ ਪ੍ਰਸਾਦ ਨਾਨਕ ਸੱਚ ਕਹੇ
1: ਕਬੂ ਹੋਏ ਪੰਡਤ ਕਰੇ ਵਖਿਆਨ
0: ਕਬੂ ਮੋਹ ਧਾਰੀ ਲਾਵੇ ਧਿਆਨ
1: ਕਬੂ ਤਟ ਤੀਰਤ ਇਸ ਨਾਮ
0: ਕਬੂ ਸਿਰ ਸਾਧਕ ਮੁਖ ਗਿਆਨ
1: ਕਬੂ ਕੀਟ ਹਸਤ ਪਤੰਗ ਹੋਏ ਜੀ
0: ਅਨੰਤ ਜੋਨ ਪਰਮੇ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੇ
0: ਜੋ ਪ੍ਰਭਾਵੇ ਤਿਵੇ ਨਚਾਵੇ
1: ਜੋ ਤਿਸ ਭਾਵੇ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਕਬੂ ਸਾਧ ਸੰਗਤ ਇਹੋ ਪਾਵੇ
0: ਉਸ ਸਥਾਨ ਤੇ ਬਹਰ ਨ ਆਵੇ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮਰਤ ਤੇ ਇਕ ਰੰਗ
0: ਸਦਾ ਬਸੇ ਪਾਰ ਬ੍ਰਹਮ ਕੇ ਸੰਗ
1: ਜਿਉ ਜਲ ਮਹਿ ਜਲ ਆਏ ਖਟਾਨਾ
0: ਜਿਉ ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ

0: ਸੰਤ ਕੀ ਦੁੱਖ ਨਾ ਸੁਖ ਤੇ ਟਰੇ,
1: ਸੰਤ ਕੇ ਦੁਖੀ ਕੋ ਨਾਹੀ ਠਾਉ,
0: ਨਾਨਕ ਸੰਤ ਪਾਵੇ ਤਾ ਲੈ ਮਿਲਾਏ,
1: ਸੰਤ ਕਾ ਦੁਖੀ ਅਧ ਬੀਚ ਤੇ ਟੁੱਟੇ,
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ।

0: ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ
0: ਨਾਨਕ ਬਿਗਨ ਲਾਗੇ ਕੋਏ
1: ਉਸਤਤ ਮਨ ਮੈਂ ਕਰ ਨਿਰੰਕਾਰ
0: ਕਰਮਰ ਮੇਰੇ ਸਦ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸਹਿਲਾ ਕਰ ਲੈ ਜੀਓ
1: ਨੈਨੋ ਪੇਖ ਠਾਕੁਰ ਕਾ ਰੰਗ
0: ਸਾਧ ਸੰਗ ਬਿਨ ਸੇ ਸਭ

0: ਸੋਧਤ ਸੋਧਤ ਸੋਧਤ ਸੀਜਿਆ
1: ਗੁਰ ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸਥੂਲ
0: ਨੈ ਕਿਛ ਜਨਮੈ ਨੈ ਕਿਛ ਮਰੈ
1: ਆਪਣ ਚਲਤ ਆਪ ਹੀ ਕਰੇ
0: ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਨਾਨਕ ਜੁਗਤ ਰਥਾ।

0: ਧਾਕੈ
1: ਆਪਣੇ ਸੇਵਕੀ ਸਰ ਪੈ ਰਾਖੈ
0: ਆਪਣੇ ਦਾਸ ਕੋ ਦੇ ਵਡਾਈ
1: ਆਪਣੇ ਸੇਵਕੋ ਨਾਮ ਜਪਾਈ
0: ਆਪਣੇ ਸੇਵਕੀ ਆਪਤ ਰਾਖੈ
1: ਤਾਂ ਕਿ ਗਤ ਮਿਤ ਕੋਈ ਨਾ ਲਾਖੈ
0: ਰੱਬ ਕੇ ਸੇਵਕੋ ਕੋ ਨਾ ਪਹੁੰਚੈ
1: ਰੱਬ ਕੇ ਸੇਵਕ ਉੱਚ ਤੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੇਵਕ ਦਹਿ ਦਿਸ

0: ਜਪ ਨਾਨਕ ਪ੍ਰਭ ਅਲਖ ਬਿੜਾਣੀ
1: ਬਾਰੰਬਾਰ ਬਾਰ ਪ੍ਰਭ ਜਪੀਏ
0: ਵੀ ਅਮ੍ਰਿਤ ਮਨ ਤਨ ਤਰਪੀਏ
1: ਨਾਮ ਰਤਨ ਜਿਨ ਗੁਰਮੁਖ ਪਾਇਆ
0: ਜਿਸ ਸ਼ਬਰ ਨਾਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮ ਰੂਪ ਰੰਗ
0: ਨਾਮ ਸੁਖਾ ਨਾਮ ਕਾ ਸੰਗ
1: ਨਾਮ

0: ਨਾ ਛੁਟਣ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬਖਸ਼ਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੋਤ ਮੀਤ ਕੁਟੰਬਰ ਬਨਤਾ
1: ਇੰਦੇ ਕਹੋ ਤੁਮ ਕਵਨ ਸੁਨਾਤਾ।

0: ਭਗਤ ਪਾਏ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋਸੀ ਸਾਰ
0: ਸਰਬ ਕਲਿਆਣ ਸੋਖ ਨਿਧ ਨਾਮ
1: ਮੂਲ ਜਾਤ ਪਾਵੇ ਵਿਸਰਾਮ
0: ਸਗਲ ਦੁੱਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ।

0: ਕਉ ਨਰਕੋ ਸੁਰਗ ਬਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਹੋਮੇ ਮੋਹ ਭਰਮ ਪੈ ਭਾਰ
1: ਦੁਖ ਸੋਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਣ ਖੇਲ ਆਪ ਕਰ ਦੇਖੈ
0: ਖੇਡ ਸੁਕੋਚੇ ਤੋ ਨਾਨਕੇ
1: ਜੈ ਅਵਗਤ ਭਗਤ ਆਪ
0: ਜੈ ਪਸਰੇ ਪਸਾਰ ਸੰਤ

0: ਕੋ ਪ੍ਰਭ ਜੀ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲ ਅਨਾਥ।

0: ਹਰ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਨ
0: ਹਰ ਪ੍ਰਭ ਜਾਨੇ
1: ਅੰਤਰ ਬਸੇ ਬਾਰ ਪੀ ਓਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਾਦ

ਵਾਹਿਗੁਰੂ ਨਾਮ ਜਿਤਿਆਵ ਜਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁੱਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਿਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਾਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੀ ਉੱਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰ ਇੰਦਰ ਦਵਾਨ ਸਜਾਗਣ ਸੱਜੇ ਦਵਾਨ ਸੁਰਿਆਸਾ ਦੀ ਵਾਰ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਬੀਬੀਆਂ ਨੇ ਮਿਲ ਭੁਲ ਮਿਲ ਜੁਲ ਕੇ ਆਪ ਜੀ ਹਜ਼ੂਰੀ ਇੰਦਰ ਸੀ ਸੁਖਮਣੀ ਸਾਹਿਬ ਦੇ ਪਾਠ ਚੁਪਈ ਸਾਹਿਬ ਦੇ ਪਾਠ ਗੁਰਸ਼ਬਦ ਚੌਂਕੀ ਅਨੰਦ ਸਾਹਿਬ ਦੇ ਪਾਠ ਦੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮਾਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਗਰੀਬ ਨੂੰ ਅੱਜ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਵਰਗਵਾਸੀ ਭਾਈ ਸ਼ਿੰਗਾਰਾ ਸਿੰਘ ਅਤੇ ਬੀਬੀ ਜਸਵਿੰਦਰ ਕੌਰ ਜੀ ਸਤਿਗੁਰ ਸੇ ਪਾਤਸ਼ਾਹ ਜੀ ਦਾ ਦੋਹਤਰ ਸਰਦਾਰ ਕਾਕਾ ਈਸ਼ਰ ਸਿੰਘ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੀਆਂ ਸ਼ੁਮਣ ਭਾਵਨਾ ਸੰਪੂਰਨ ਕਨਿਆ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ ਨਾਮ ਵਾਲੇ ਨਾਲ ਪ੍ਰੇਮ ਬਖਸ਼ਣਾ ਕਾਕਾ ਈਸ਼ਰ ਸਿੰਘ ਦੇ ਸਿਰ ਤੇ ਮਿਹਰ ਪ੍ਰਿਆਥ ਰੱਖ ਕੇ ਧੀਰ ਗਾਏ ਮਾਤਾ ਪਿਤਾ ਦੇ ਆਗਿਆ ਕਰਾਉਣ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰਮਦਨ ਬਖਤ ਫਤਿਹ ਬਖਸ਼ਣੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰ ਸੇ ਪਾਤਸ਼ਾਹ ਜੇ ਗੁਰਮਤ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ ਕੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਣ ਭਾਵਨਾ ਸੰਪੂਰਨ ਕਿਨੇ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਕਿਰਤ ਕਮਾਈ ਵਾਧੇ ਬਖਸ਼ਣੇ ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਬੱਚੀ ਗੁਰਪ੍ਰੀਤ ਕੌਰ ਜੀ ਸਤਿਗੁਰ ਸ੍ਰੀ ਪਾਤਸ਼ਾਹ ਦੇਹ ਰੋਗਤਾ ਤੰਦਰੁਸਤੀ ਵਾਸਤੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾ ਰਹੇ ਨੇ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਿਰ ਤੇ ਮਿਹਰ ਬਰਤ ਰੱਖਣਾ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਸਤਿਗੁਰ ਸ੍ਰੀ ਪਾਤਸ਼ਾਹ ਸਿਰ ਤੇ ਮਿਹਰ ਬਰਿਆਤ ਰੱਖ ਕੇ ਤੰਦਰੁਸਤੀਆਂ ਦੇਹ ਰੋਗਤਾ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਆਪ ਜੀ ਦੇ ਦਰ ਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪਣੇ ਬੱਚੇ ਨਵ ਵਿਆਹੇ ਬੱਚਿਆਂ ਨੂੰ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦਰ ਤੇ ਮੱਥਾ ਟਿਕਾਉਣ ਵਾਸਤੇ ਹਾਜ਼ਰ ਹੋਏ ਹਨ ਸੇਵਕ ਪਰਿਵਾਰ ਦੀਆਂ ਸੁਮਣ ਭਾਵਨਾ ਸੰਪੂਰਨ ਗਈਆਂ ਸਿਰ ਤੇ ਮਿਹਰ ਬਰਤ ਰੱਖਣਾ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਹੇ ਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪੜਦੇ ਢੱਕਣੇ ਬੇਅੰਤ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਬੱਚਿਆਂ ਦੇ ਸਿਰ ਤੇ ਮਿਹਰ ਬਰਤ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦਾ ਵਿਸਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲਿਆ ਆਪ ਆਪਣੇ ਮੁਕਾਰਬੇ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੇ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਮਿਲਿਆ ਵਿਦਾ ਪੋਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਹੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਏ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਏ ਜੇ ਲਾਏ ਰਹਾਂ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਹਿਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਜਿਆਰਾਂ ਹੋਈ ਹੈ ਕਿ ਕੂੜੈ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਣ ਜੀ ਹੁਕਮ ਲੈ ਵਡਿਆਏ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਏ ਕਨਾ ਹੁਕਮੀ ਬਖਸ਼ੇ ਸ਼ਕ ਹੁਕਮੇ ਸਦਾ ਪਵਾਈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੇ ਤਾਂ ਹੁਮੇ ਕਹੇ ਨਾ ਕੋਈ ਗਾਵੇ ਕੋ ਤਾਨ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੇ ਕੋ ਸਾਂਝ ਕਰੇ ਤਣਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋੜ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕਵਾਏ ਜੁਗਾ ਜੁਗੰਦਰ ਖਾਏ ਗਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਤਿ ਨਾਏ ਭਾਕੇ ਪਾਓ ਪਾਰ ਆਖੇ ਮੰਗੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿ ਦਿਸੇ ਦਰਬਾਰ ਮੋਹੋਂ ਕਹਿ ਬੋਲਣ ਬੋਲੇ ਜਿ ਸੁੰਦਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੇ ਜਾਣੀ ਸਵਾ ਪੇਸ ਚਾਰ ਥਾ ਪਿਆ ਨਾ ਜਾਇ ਕੀ ਤਾਣਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰਾਰ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇਸ਼ਰ ਗੁਰੂ ਗੋਰਖ ਬ੍ਰਹਮਾ ਗੁਰਪਾਲ ਬਤੀ ਮਾਈ ਜੇ ਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਭਾਗੀਓ, ਜੋ ਹਫ਼ਤਾਵਾਰੀ ਦੀਵਾਨੇ 'ਚ ਪਹੁੰਚ ਕੇ ਗੁਰਬਾਣੀ ਸਰਵਣ ਕਰਕੇ, ਗੁਰਬਾਣੀ ਗਾਇਨ ਕਰਕੇ ਆਪਣੇ ਜਨਮ ਦੀਆਂ ਕੁਛ ਘੜੀਆਂ ਸਫਲੀਆਂ ਕਰ ਰਹੇ ਹੋ, ਬੀਬੀਆਂ ਭੈਣਾਂ ਵੱਲੋਂ ਆਈ ਹੋ ਸਹਿ ਸਤਸੰਗ ਦਾ ਧੰਨਵਾਦ ਹੈ। ਸੋ ਅੱਜ ਦੇ ਸਾਡੇ ਸਤਿਕਾਰਯੋਗ ਸਵਰਗਵਾਸੀ ਭਾਈ ਸ਼ਿੰਗਾਰਾ ਸਿੰਘ, ਬੀਬੀ ਜਸਵਿੰਦਰ ਕੌਰ ਸਮੂਹ ਪਰਿਵਾਰ ਨੇ ਆਪਣੇ ਦੋਤਰੇ ਕਾਕਾ ਈਸ਼ਵਰ ਸਿੰਘ ਦੇ 18ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇਵ ਲੰਗਰਾਂ ਦੀ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਕਾਕਾ ਈਸ਼ਵਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ, ਨਾਮਦਾਨ ਦੀ ਦਾਤ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸੋ ਸਤਿਗੁਰੂ ਸੇ ਪਾਤਸ਼ਾਹ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣ। ਗੁਰਮੁਖ ਪਰਿਵਾਰ ਜੋ ਪਿਛਲੇ ਦਿਨ ਇੱਥੇ ਹੀ ਆਪਣੇ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੋਏ ਸਨ, ਸੋ ਆਪਣੇ ਬੱਚਿਆਂ ਨੂੰ ਨਵੇਂ ਜੋੜੇ ਨੂੰ ਗੁਰੂ ਘਰ ਵਿਖੇ ਮੱਥਾ ਟਿਕਾਉਣ ਵਾਸਤੇ ਹਾਜ਼ਰ ਹੋਏ ਹਨ। ਸੋ ਆਪਾਂ ਸਾਰਿਆਂ ਨੂੰ ਬੱਚਿਆਂ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਬੱਚਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ, ਆਪਸ ਵਿੱਚ ਪ੍ਰੇਮ ਪਿਆਰ ਹਰ ਮੈਦਾਨ ਫਕਤ ਫਤਿਹ ਬਖਸ਼ਣ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਹਰ ਸੋਮਵਾਰ ਨੂੰ ਇਸੇ ਤਰ੍ਹਾਂ 9:30 ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਸੋ ਹਰ ਸੋਮਵਾਰ ਨੂੰ ਇਸੇ ਤਰ੍ਹਾਂ ਹੀ 9:30 ਪਹੁੰਚ ਕੇ ਗੁਰੂ ਜਸ ਸਰਵਣ ਕਰਕੇ ਬੀਬੀਆਂ ਧੰਨਵਾਦੀ ਬਣਾਇਆ ਕਰੋ ਜੀ। ਸੋ ਗੁਰਮੁਖ ਪਰਿਵਾਰ ਵੱਲੋਂ ਬੇਨਤੀ ਹੈ ਕਿ ਪਹਿਲਾਂ ਦੇਗ ਬਰਤੀਚੇਗੀ, ਉਸ ਤੋਂ ਉਪਰੰਤ ਗੁਰਮੁਖ ਪਰਿਵਾਰ ਵੱਲੋਂ ਗੁਰੂ ਘਰ ਲੰਗਰ ਤਿਆਰ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੋੜ ਅਨੁਸਾਰ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।